ਅੱਗੇ ਕੰਨੀ ਕਿਰਤ ਵਚੇ ਬਲੇ ਕਕਰ ਸੁਝਾਇਆ ਖਾਉ ਨ ਹੋਵੇ ਪੌਂਗੀ ਉਸਨੇ ਕਹਿ ਲਵਾਇਆ ਮਨ ਉਹਨੇ ਜਨਮ ਲਵਾਇਆ ਮਨ ਉਹਨੇ

ਸਬਰ ਕਰੇ ਜੇ ਆਪਣੀ ਕਲਮ ਦੀ ਸਤ ਕਿਰਪਾ ਇਹੋ ਜਿਹਾ ਗੁਰ ਤੋਂ ਜਨਮ ਪ੍ਰਮੋਹ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੀਵਨਦਾ ਤੱਕ ਹੋਇਆ ਸਤਿਗੁਰ ਲੋਕ ਸਭਾ ਆਇਆ ਸਤਿਗੁਰੂ ਨੇ ਸੱਚ ਪਾਇਆ ਜੀਵਨ ਚੋਂ ਆਪ ਗਵਾਇਆ ਚਿੰਨ ਸੱਚੋ ਸੱਚ ਬਚਾਇਆ ਚਿੰਨ ਸੱਚੋ ਸੱਚ ਬਚਾਇਆ।

ਜਿਉਂ ਤੁਮ ਸਭ ਕਿਸਦਾ ਦਿਖਾ ਕੇ ਅੱਖ ਗਵਾਈ ਹੈ, ਜੋ ਲੋੜੈ ਚੰਗਾ ਆਪਣਾ ਕਰਕੇ ਚੰਗਾ ਆਇਆ, ਜੇ ਦਰਵਾਲਾ ਭਰ ਹਰੇ ਦਰਵੇਸ਼ ਕਹਿੰਦੀ ਆਈ ਹੈ, ਹੋਰ ਹੈ ਨਾ ਭਰੇ ਭਾਈ ਹੈ।

ਕਾ ਇੱਕ ਹੁੰਦਾ ਖਾਈ ਚੱਲਿਆ ਥਾ ਉਥਨਾ ਪਿਕਾਈ ਕਾ ਜਲ ਥਲ ਜੀਆਂ ਪੂਰੀਆਂ ਲੋਹਾਂ ਕਾਰਾਂ ਕਰ ਓਏ ਜਾ ਕੇ ਤੂੰ ਹੈ ਜਾਣੇ ਤਨਾ।

ਪੌੜੀ ਨੂੰ ਸਤਿਗੁਰ ਕਿੰਨਾ ਪਾਇਆ, ਗੁਰੂ ਸਤਿਗੁਰ ਕਿੰਨਾ ਪਾਇਆ, ਸਤਿਗੁਰ ਚਾਪ ਕਰ ਪ੍ਰਗਟਿਆ ਸੁਣਾਇਆ, ਸਤਿਗੁਰ ਮੇਰੇ ਸਬੰਧ ਹੈ ਜਿਨ ਵਿੱਚੋਂ ਹੋ ਚੁੱਕਾ ਆਇਆ, ਉੱਤਮ ਹੋ ਵਿਚਾਰਿਆ ਜਿਨ ਸੱਚੇ ਸੋਚ ਬੁਲਾਇਆ, ਜਗ ਜੀ ਗੁਰਦਾਤਾ ਪਾਇਆ, ਜਗ ਜੀ।

ਵੱਡਿਆਈ ਵੱਡਾ ਪਾਇਆ ਵੱਡਿਆਈ ਵੱਡਾ।

ਹੋਰੀ ਸੱਚਾ ਸਾਧੋ ਤੁਸੀਂ ਸੱਚੋ ਸੱਚ ਕਮਾਇਆ ਜਿਸ ਤੋਂ ਦੇ ਤੁਸੀਂ ਸੱਚ ਤਿੰਨੀ ਸੱਚ ਕਮਾਇਆ ਸੱਚ ਤੁਨੇ ਸੱਚ ਪਾਇਆ ਜਿਨ ਕੇ ਸੱਚ ਵਸਾਇਆ ਮੂਰਖ ਸੱਚ ਜਾਣੇ ਮਨ ਕੀ ਜੀ।

ਗੁਰ ਬਿਨ ਸੂਤਾ ਪੱਗ ਪਿਤਾਣ ਆਪਣਾ ਕੀ ਕਮਾਣਾ ਹਲ ਮਲ ਖਾਈ ਸਰਸ਼ਾਈ ਪਾਈ ਮੂਰਖੰਦੇ ਪਤ ਗਵਾਈ ਬਿਨ ਨਾ ਮੈਂ ਕਿਛ ਥਾਈ ਨਾ ਪਾਈ ਰਹਿ ਬੇਬਾਣੀ ਬੜੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਬੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾ

ਆਪਣਾ ਹੁੰਦਾ ਆਪਣਾ ਨੀਚਾ ਤੁਹਾਨੂੰ ਸਮਝਾ ਸਕਾਂਗੇ।

0: ਵੀ ਖਾਜੇ ਮਨੇ ਕੰਮ ਸਿਖਲਾਈ ਹੈ ਕੁੜਾ ਲਾਲ ਛੁੱਟੀਆਂ ਇੱਕ ਮਨ ਲੱਖ ਪਿਆਈ ਹੈ ਫਲ ਤੇ ਵੇਹ ਪਾਈ ਜਿਵੇਂ ਹੀ ਘਰ ਕਮਾਈ ਹੈ ਜੇ ਹੋਵੇ ਪ੍ਰਭ ਲਈ ਕਹਿਤਾ ਤੂੰ ਕਿੰਨਾ ਦੇ ਪਾਈ ਹੈ
1: ਮੱਥੋੜੀ ਸੇਵ ਗਵਾਈ ਹੈ ਮੱਥੋੜੀ

ਇਬਾਦਤ ਨੂੰ ਖਸਮ ਪਿਆ ਆ ਇੰਨਾ ਜਿੰਦਾ ਕਿ ਹਸਪਤਾਲਾਂ ਤੋਂ ਕੀ ਚੱਕੂ ਪਾਇਆ ਇੱਕ ਨਾਲ ਮੇਰੇ ਕੰਮ ਚੁੱਕੋ ਆਇਆ ਗੁਰੂ ਕਿਰਪਾ ਦਿੱਤਾ ਮੇਰਾ ਪਜਾਇਆ ਸਹਿਜ ਹੀ ਸੱਚ ਸਮਾਇਆ ਸਹਿਜ ਹੀ ਸੱਚ ਸਮਾਇਆ।

0: ਕਰਤਵਾ ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੁਝ ਕਿਤਾ ਹੈ ਸਾਜੁਗ ਰਸਨ ਸੋਕਾ ਧਰਮ ਕਰਤਵਾ ਤ੍ਰਿਤੈ ਰਥ ਜਤੈ ਕਾ ਜੋਰ ਅਗੈ ਰਥਵਾ
1: ਦੁਆਪ ਰਥ ਪੈ ਕਾ ਸਤ ਕਰਤਵਾ

ਹੋਰ ਸਤਿਗੁਰ ਵਟਵਾਰ ਲਿਖ ਸੁਸਮਾ ਲਿਆ ਜਿਨ ਕਰ ਦਿਸ ਜਨ ਜਗਤ

ਦਾਜ ਆਪਣਾ ਤੇਹੀ ਕੀਤਾ ਭਾਵਨਾ ਹਾਂ ਭੁੱਕੀ ਮਨ ਭੰਗ ਰੱਖਣੇ ਬੇਚਾਵਨਾ ਨੰਗਾ ਤੁਝ ਚੱਲਿਆ ਤਾਂ ਕਿਸੇ ਖਰਾ ਡਰਾਵਨਾ ਹਰਿਓ ਤੈਨੂੰ ਪੁੱਛੋ ਭਾਵਨਾ ਹਰਿਓ ਤੈਨੂੰ

ਭਲਕ ਥਕ ਪਵੈ ਨਿਤ ਦਾੜੂ, ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜਿਹਵਾ ਤਗ ਨਾ ਵੇ ਤਗਾ ਆਪੇ ਵੱਟੈ ਉਹ ਤਾਗੇ ਉਰਾ ਕਤੈ।

ਅਗਰ ਤੇ ਪਾਤਰ ਤੇ ਸਹਾਇਕਾ ਜਨਾ ਐਸੇ ਸੋ ਸਿੰਘ ਸੇਵਾ ਕਰ ਸੋ ਕਮਾ ਸੋ ਹੁਕਮ ਨੇ ਹਰ ਨਾਮ ਕਰ ਸੋ ਤਾਂ ਲੋਕ ਪਾਈ ਸੀ ਕਿ ਸੋ ਪਾਈ ਸੀ ਜਿਆ ਸੋ ਸਰ ਪਾਈ ਸੀ ਤਾਂ ਲੋਕ ਤੇ ਤਾਂ ਦਾ ਸੋ ਆ

Hallelujah.

ਸਤਿਗੁਰੂ ਮਤਾ ਤਨ ਸੁਣਾਈਆ ਜਿਸ ਵਿੱਚ ਵੱਡਿਆ ਵੱਡਿਆ ਹਾਇਆ ਸਨ ਲੇ ਤਨ ਕਰਿਆਇਆ ਜਦ ਸੁਭਾਣਾ ਤਾਂ ਮਨ ਵਸਾਇਆ ਕਰ ਹੁਕਮ ਮਸਤਕ ਹੱਥ ਧਰ ਚੋ ਮਾਰ ਕਰ

ਸੋ ਚੱਕ ਸੋ ਸਭ ਕੋਈ ਆਈ ਵਾਰੀ ਹੈ ਜਿਸਨੇ ਚਿਤਰਾਵਾਂ

ਤੇਰੇ ਬਰਾਬਰ ਫਿਰ ਗਾਰੇ ਤੰਦਰ ਪਾਰ ਵਜੂ ਗਾ ਹੈ ਗੁਲਾਮ।

ਆਪ ਕਰਾਏ ਕਰੇ ਆਪੋ ਕੈਸੋ ਕਰੇ ਪੁਕਾਰ ਨਾਨਕ ਨਾ ਜੀ।

ਸ਼ਾ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤ ਸ਼ਾ ਸਿਰ ਸ਼ਾਂਦ ਸ਼ਾ ਹੋ ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਵਿਸਾ ਹੋ ਜਿਸ ਪਾਸ ਬੈਠਿਆ ਸੋਈ ਹੈ

ਵਾਲੀ ਬਿਨ ਪਿਰ ਕਾਮ ਨਾ ਆਏ ਜਾਂ ਸਹਿਬਾਤ ਨਾ ਪੁੱਛੀਆਂ ਅਮਾਲੀ।

मैं जानिया पढ़बो भालो पढ़वेश

ਗੁਰੂ ਗਰੀਬ ਨਿਵਾਜ ਚਬਰ ਛਤਰ ਤਖਤ ਦੇ ਮਾਲਕ ਗੁਰੂਆਂ ਕੇ ਗੁਰੂ ਪੀਰਾਂ ਦੇ ਪੀਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਜੁੜਮਿਲ ਬੈਠੇ ਗੁਰੂ ਪਿਆਰ ਵਾਲਿਓ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ। ਜੋ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ, ਆਓ ਗੁਰੂ ਪਿਆਰ ਵਾਲਿਓ ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸ਼ਰਵਣ ਕਰਦੀਆਂ ਹੋ, ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ ਔਰ ਗੁਰਬਾਣੀ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਾਂਝੀ ਨਾ ਰਹੇ, ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ, ਸਤਨਾਮ ਸ੍ਰੀ

0: यो मेरे अंतर लोचा मिलन की प्यारे हाँ क्यों पाई गुर पूरे जे सौ खेल खिलाइए बालक रह ना सके बिन खीरे
1: जिस पावन शब्द का पाठ आप संगत ने बड़े अदब सत्कार दे नाल प्यार सहित मान योग भाई साहब होर पासों सरवण किया है कि पावन बचन पंजवें पातशाह गुरु अर्जन साहिब जी के मुखारबन तो उच्चारण किए हुए वडहंस राग दे अंदर गुरु ग्रंथ साहिब जी के पावन अंग 564 के उपर सुभायमान है। अज दे इन्हां पावन बचना राही जो उपदेश गुरु साहब ने बख्शिश किया उदे विच जी उसे लड़ी दे तहत जो प्रकरण चलते आ रहे अकाल पुरख परमेश्वर नूं मिलण दी तांग उन्हूं मिलण दी उतेजना और उदे दर्शनां दी लालसा उसे मजबून नूं उसे ही प्रकरण नूं सतगुरु पातशाह ने अज इन्हां पावन बचना राही साढ़े सन्मुख रखिया। चेता रखो इस शब्द विच गुरु साहब ने पंज पदे बख्शे ने पर इस पावन बचन विच गुरु साहब ने रहाउ दी पंक्ति नहीं दित्ती। इह सारा शब्द प्रकरण ओ ही रहेगा पर वख वख उदाहरणां दे नाल गुरु साहब किते उदियां बातां दा जिक्र करदे ने किते उदे दर्शनां दा जिक्र करदे ने ते किते उन्हूं मिलण दा जिक्र करदे। सब तो पहला मालक जी ने शब्द की आरंभता की जी वडहंस महला पंजवा वडहंस राग का नाम है पंजवें पातशाह जी के मुखारबिन तो उचारिया ये पावन बचन है। घर दूजा दूसरे घर का जिक्र गुरु साहब कर रहे एको ओंकार सतगुर प्रसाद वो अकाल पुरख एक है उहदे वर्गा कोई नहीं लगातार सभना विच इक रस वस रहा है और मिलदा गुरु की कृपा सदका ते सत है सदीव है नाश तो रहत है। फिर जी उन्होंने अपनी वेदन जिहड़ी है उस वेदन नूं रखिया कहिंदे मेरा अंतर लोचा हर मिलन मेरा अंतर लोचा मिलन की प्यारे हाँ क्यों पाई गुरपूरे। जिहड़ी अंदर दी वेदन है जी वो साढ़े तो बिना कोई दूजा नहीं जानदा। साढ़े अंदर दी वेदन असी जानते हाँ तो जां वो अकाल पुरख परमेश्वर परमात्मा जानता है उहदे तो बिना साड़ी वेदन कोई दूजा जानता नहीं। सतगुरु जी ने इसे पावन बचन दे विच जिक्र करदिआं इत्थों तक भी बचन किते भी ओ जाणे ओ जी की मेरी सब वेदन जाना है वो मेरे जी की सारिया वेदन सारिया अरजोइया हिरदे की हालत वो हर तरीके नाल समझदा है। तो सब तो पहली वेदन करदिया ये कहा भी मैं उन्हू मिलना चाहना है मेरा अंतर लोचा मिलन की प्यारे प्यारे नू मिलन की लोचा है हाँ क्यों पाई मैं किमें प्राप्त करां गुर पूरे हे मेरे सतगुरु पूरे जियो जिहड़ी उन्हूं मिलण दी मेरे अंदर लोचा है मेरे अंदर तांग है मैं उस लोचा नूं उस तांग नूं पूरियां किमें करां। और इस गल दा अनुभव ते असीं अपनियां जिंदगियां विच कर सकते हैं बड़ी आसानी जे दे नाल जिस वस्तु नूं जिस पदार्थ नूं हासिल करन दी तांग मन विच पैदा होवे ना ਬੰਦਾ ਉਹਦੇ ਵਾਸਤੇ ਹਰ ਇੱਕ ਯਤਨ ਕਰਦਾ। ਕੋਈ ਵਸਤੂ ਕਿਉਂ ਨਾ ਹੋਵੇ, ਪਦਾਰਥ ਕੋਈ ਵੀ ਕਿਉਂ ਨਾ ਹੋਵੇ, ਜੇ ਵਸਤੂ ਹੈ ਉਸ ਵਸਤੂ ਦੇ ਲਈ ਫਿਰ ਬੰਦਾ ਬਹੁਤ ਯਤਨ ਕਰਦਾ ਵੀ ਇਸ ਵਸਤੂ ਨੂੰ ਮੈਂ ਹਾਸਲ ਕਰਨਾ ਨਾ, ਤਾਂ ਗਿਆ ਇੱਕ ਉਹਨੂੰ ਪ੍ਰਾਪਤ ਕਰਨ। ਬਸ ਉਹ ਜਿੰਨਾ ਚਿਰ ਉਹ ਵਸਤੂ ਮਿਲ ਨਹੀਂ ਜਾਂਦੀ ਉਹਨਾਂ ਚਿਰ ਮਨ ਨੂੰ ਸਬਰ ਨਹੀਂ ਹੈ, ਮਨ ਨੂੰ ਟਿਕਾ ਨਹੀਂ ਹੈ ਉਹਨਾਂ ਚਿਰ। ਇੱਕ ਤਾਂ ਹੈ ਨਾ ਜੀ ਮਨ ਦੇ ਅੰਦਰ ਵੀ ਮੈਂ ਪਦਾਰਥ ਹਾਸਲ ਕਰਨਾ, ਉਸ ਪਦਾਰਥ ਨੂੰ ਹਾਸਲ ਕਰਨ ਵਾਸਤੇ ਇਨਸਾਨ ਫਿਰ ਅੱਡੀ ਚੋਟੀ ਦਾ ਜ਼ੋਰ ਲਾਉਂਦਾ, ਹਰ ਚੰਗਾ ਢੰਗ ਵਰਤਣ ਦੀ ਕੋਸ਼ਿਸ਼ ਕਰਦਾ ਨਾ, ਯਤਨ ਕਰਦਾ ਕਿਸੇ ਤਰੀਕੇ ਵੀ। ਬਸ ਮਕਸਦ ਇਹ ਹੈ ਵੀ ਮੈਂ ਉਸ ਵਸਤੂ ਨੂੰ ਹਾਸਲ ਕਰਨਾ, ਉਹਦੇ ਲਈ ਕੋਈ ਚੰਗਾ ਤਰੀਕਾ ਵਰਤਣਾ ਪਵੇ ਉਹ ਵੀ ਵਰਤਦਾ, ਕੋਈ ਮੰਦਾ ਵਰਤਣਾ ਪਵੇ ਉਹ ਵੀ ਵਰਤਦਾ ਨਾ। ਸੰਭਵ ਅਸੰਭਵ ਹਰ ਯਤਨ ਕਰਦਾ, ਫਿਰ ਜਿਹੜਾ ਕਰਨਾ ਹੈ ਉਹ ਤਾਂ ਕਰਦਾ ਹੀ ਹੈ, ਜਿਹੜਾ ਨਹੀਂ ਕਰਨ ਯੋਗ ਇਨਸਾਨ ਉਹ ਵੀ ਯਤਨ ਕਰਦਾ। ਕਾਹਦੇ ਲਈ ਵੀ ਆ ਇੱਛਾ ਮੈਂ ਆਪਣੀ ਪੂਰੀ ਕਰ ਲਾਂ, ਆਪਣੀ ਤਾਂਘ ਪੂਰੀ ਕਰ ਲਾਂ। ਹੁਣ ਉਸੇ ਤਰ੍ਹਾਂ ਗੁਰੂ ਸਾਹਿਬ ਨੇ ਮਨ ਦੀ ਜਿਹੜੀ ਬੇਦਨ ਹੈ ਜੀ ਉਹ ਕੋਈ ਸੰਸਾਰਕ ਨਹੀਂ ਰੱਖੀ ਵੀ ਮੇਰਾ ਮਨ ਆਹ ਵਸਤੂ ਚਾਹੁੰਦਾ, ਮੇਰਾ ਮਨ ਇਹ ਪਦਾਰਥ ਚਾਹੁੰਦਾ, ਜਾਂ ਮੈਨੂੰ ਇੰਨਾ ਕੁ ਧਨ ਮਿਲ ਜਾਏ, ਜਾਂ ਇੰਨੇ ਕੁ ਪਦਾਰਥ ਮਿਲ ਜਾਣ, ਜਾਂ ਇੱਦਾਂ ਦਾ ਮੈਨੂੰ ਘਰ ਮਿਲ ਜਾਏ, ਇੱਦਾਂ ਦੀ ਮੇਰੇ ਕੋਲ ਹੈ ਨਾ ਸਾਧਨ ਹੋਵੇ, ਕੋਈ ਇੱਦਾਂ ਦਾ ਪਦਾਰਥ ਨਹੀਂ ਮੰਨਦਾ, ਕੋਈ ਇੱਦਾਂ ਦੀ ਮਨ ਦੀ ਤਾਂਘ ਨਹੀਂ ਹੈ। ਮਨ ਦੀ ਤਾਂਘ ਹੈ ਜਿਹੜਾ ਅਸਲ ਵਿੱਚ ਮਨੁੱਖ ਦੀ ਜ਼ਿੰਦਗੀ ਦਾ ਮਕਸਦ ਹੈ ਅਕਾਲ ਪੁਰਖ ਨੂੰ ਮਿਲਣ ਦਾ, ਮਨ ਦੀ ਤਾਂਘ ਉਹ ਹੈ। ਔਰ ਸੱਚਮੁੱਚ ਯਕੀਨ ਜਾਣੇ ਉਹ ਜਿੱਦਣ ਮਨ ਨੇ ਇਹ ਤਾਂਘ ਰੱਖ ਲਈ ਨਾ ਵੀ ਮੈਂ ਉਹਨੂੰ ਮਿਲਣਾ ਚਾਹੁੰਦਾ, ਉਹਨਾਂ ਚਿਰ ਮਨ ਸ਼ਾਂਤ ਨਹੀਂ ਹੋਏਗਾ ਜਿੰਨਾ ਚਿਰ ਮਨ ਉਹਨੂੰ ਮਿਲ ਨਹੀਂ ਲੈਂਦਾ। ਗੱਲ ਤਾਂ ਤਾਂਘ ਦੀ ਹੈ। ਜਦੋਂ ਜੀਵ ਆਪਣੇ ਮਨ ਦੇ ਅੰਦਰ ਇਹ ਇੱਛਾ, ਕੋਈ ਵੀ ਇੱਛਾ ਪੈਦਾ ਕਰ ਲੈਂਦਾ ਨਾ, ਇਹਨੂੰ ਸੌਖੇ ਜਿਹੇ ਰੂਪ 'ਚ ਹੋਰ ਸਮਝ ਲਈਏ, ਜਦੋਂ ਆਪਣੇ ਪਿਆਰੇ ਪ੍ਰੀਤਮ ਅਕਾਲ ਪੁਰਖ ਨੂੰ ਮਿਲਣ ਦੀ ਤਾਂਘ ਅਸੀਂ ਮਨ ਦੇ ਵਿੱਚ ਧਾਰਨ ਕਰ ਲਈ, ਉਦੋਂ ਇੰਜ ਮਹਿਸੂਸ ਹੋਏਗਾ ਵੀ ਜਿਵੇਂ ਕੁਦਰਤ ਦਾ ਹਰ ਕਣ ਚਾਹੁੰਦਾ ਹੈ ਕਿ ਮੈਂ ਅਕਾਲ ਪੁਰਖ ਨਾਲ ਆਪਣਾ ਮੇਲ ਬਣਾ ਲਵਾਂ। ਹਰ ਕਣ ਜਿਹੜੀ ਵੀ ਵਸਤੂ ਆਪਾਂ ਕਿਸੇ ਵੀ ਜੀ, ਇਕੱਲਾ ਅਕਾਲ ਪੁਰਖ ਪਰਮੇਸ਼ਰ ਨਹੀਂ, ਪਦਾਰਥ ਨੂੰ ਵੀ ਜੇ ਅਸੀਂ ਆਪਣੇ ਮਨ ਦੀ ਇੱਕ ਤਾਂਘ ਬਣਾ ਲੈਂਦੇ ਹਾਂ ਤਾਂ ਇੰਜ ਪ੍ਰਤੀਤ ਹੋਣ ਲੱਗ ਜਾਂਦਾ ਵੀ ਦੁਨੀਆਂ ਦੀ ਹਰ ਵਸਤੂ ਹੁਣ ਇਹ ਹੀ ਚਾਹੁੰਦੀ ਹੈ ਵੀ ਮੈਂ ਉਹ ਪਦਾਰਥ ਹਾਸਲ ਕਰ ਲਾਂ। ਇੱਕ ਆਪਣੇ ਮਨ ਨੂੰ ਸਮਝਾਉਣ ਦੀ ਗੱਲ ਹੈ, ਮਨ ਨੂੰ ਆਪਣੇ ਨੂੰ ਮੋਟੀਵੇਟ ਕਰਨ ਦੀ ਗੱਲ ਹੈ ਵੀ ਜੇ ਅਸੀਂ ਆਪਣੇ ਮਨ ਨੂੰ ਸਿੱਧੇ ਰਾਹੇ ਪਾਉਣਾ, ਸਿੱਧੇ ਮਾਰਗ 'ਤੇ ਤੋਰਨਾ, ਫਿਰ ਇੰਜ ਪ੍ਰਤੀਤ ਹੋਏਗਾ ਵੀ ਕੁਦਰਤ ਦਾ ਹਰ ਕਣ ਮੇਰਾ ਸਾਥ ਦੇ ਰਿਹਾ, ਹਰ ਕਣ ਮੇਰਾ ਸਹਾਇਕ ਹੈ। ਅਤੇ ਮਾਲਕ ਜੀ ਕਹਿੰਦੇ ਮੇਰੇ ਅੰਤਰ ਲੋਚਾ ਮਿਲਣ ਕੀ ਮੇਰੇ ਪਿਆਰੇ, ਮੇਰੇ ਅੰਦਰ ਜਿਹੜੀ ਤਾਂਘ ਹੈ ਲੋਚਾ ਹੈ ਉਹ ਉਹਨੂੰ ਮਿਲਣ ਦੀ ਹੈ। ਅਤੇ ਸਵਾਲ ਕੀ ਹੈ, ਹਾਂ ਕਿਉਂ ਪਾਈ ਗੁਰਪੂਰੇ, ਅਤੇ ਮੈਂ ਆਪਣੇ ਉਸ ਮਾਲਕ ਨੂੰ ਪ੍ਰਾਪਤ ਕਿਵੇਂ ਕਰਾਂ, ਉਹਨੂੰ ਹਾਸਲ ਕਿਵੇਂ ਕਰਾਂ, ਜਿਹਨੂੰ ਮਿਲਣ ਦੀ ਤਾਂਘ, ਜਿਹਨੂੰ ਵੇਖਣ ਦੀ ਤਾਂਘ, ਜਿਹਦੇ ਮਿਲਾਪ ਦੀ ਇੱਛਾ ਮੈਂ ਆਪਣੇ ਮਨ ਵਿੱਚ ਧਾਰੀ ਹੈ। ਫਿਰ ਦੂਜਾ ਪੱਖ ਗੁਰੂ ਸਾਹਿਬ ਨੇ ਰੱਖਿਆ, ਕਹਿੰਦੇ ਹਾਲਤ ਤਾਂ ਉਸ ਬਾਲਕ ਵਰਗੀ ਹੈ ਨਾ, ਜੇ ਸੌ ਖੇਲ ਖੇਲ ਆਈ ਹੈ ਬਾਲਕ, ਇੱਕ ਬਾਲਕ ਇੱਕ ਬੱਚਾ ਜਿਹਨੂੰ ਜਿੰਨੀਆਂ ਮਰਜ਼ੀ ਖੇਡਾਂ

ਬੇਖੁਸ਼ ਵੀ ਹੋਵੇ, ਪਰ ਜਦੋਂ ਉਹ ਪੇਟ ਕਰਕੇ ਆਪਣੇ ਆਪ ਨੂੰ ਭੁੱਖਾ ਮਹਿਸੂਸ ਕਰਦਾ, ਫਿਰ ਭਾਵੇਂ ਜਿੱਦਾਂ ਦੀਆਂ ਮਰਜ਼ੀ ਖੇਡਾਂ ਲਿਆ ਕੇ ਦੇ ਦਿਓ, ਵੀ ਇਹਦੇ ਨਾਲ ਖੇਡ ਲਾਣ, ਆਹ ਵਸਤੂ ਤੇਰੇ ਖੇਡਣ ਵਾਸਤੇ ਆ, ਖਿਡਾਉਣਾ ਤੇਰੇ ਖੇਡਣ ਵਾਸਤੇ। ਸਤਿਗੁਰੂ ਕਹਿੰਦੇ ਫਿਰ ਉਹ ਬਾਲਕ ਰਹਿੰਦਾ ਨਹੀਂ ਹੈ ਉਸ ਜਿੰਨਾ ਚਿਰ ਉਹਦੇ ਹੁਣ ਪੇਟ ਦੀ ਭੁੱਖ ਮਿਟ ਨਾ ਜਾਵੇ, ਖੀਰ ਤੋਂ ਬਿਨਾਂ, ਦੁੱਧ ਤੋਂ ਬਿਨਾਂ ਫਿਰ ਉਹ ਬਾਲਕ ਰਹਿੰਦਾ ਨਹੀਂ। ਜਿੰਨਾ ਚਿਰ ਇੱਕ ਬਾਲਕ ਨੂੰ ਆਪਾਂ ਦੁੱਧ ਨਾ ਪਿਆ ਦੇਈਏ, ਉਹ ਓਨਾ ਚਿਰ ਫਿਰ ਕਿਸੇ ਵੀ ਖੇਡ ਨੂੰ ਚੰਗਿਆ ਨਹੀਂ ਸਮਝਦਾ, ਔਰ ਨਾ ਹੀ ਉਹ ਕਿਸੇ ਖੇਡ ਨੂੰ ਖੇਡਣ ਵਾਸਤੇ ਤਿਆਰ ਹੈ ਜਿੰਨਾ ਚਿਰ ਉਹ ਪੇਟ ਕਰਕੇ ਭੁੱਖਾ। ਹਾਂ, ਰੱਜ ਜਾਏ, ਰੱਜਣ ਤੋਂ ਮਗਰੋਂ ਫਿਰ ਉਹ ਉਸੇ ਤਰ੍ਹਾਂ ਖੇਡ ਵਿੱਚ ਮਸਤ ਹੋ ਜਾਏਗਾ, ਆਪਣੀਆਂ ਖੇਡਾਂ ਦੇ ਵਿੱਚ, ਆਪਣੇ ਖਿਡੌਣਿਆਂ ਵਿੱਚ ਮਸਤ ਹੋ ਜਾਏਗਾ, ਪਰ ਜਿੰਨਾ ਚਿਰ ਉਹ ਭੁੱਖਾ ਹੈ ਉਨਾ ਚਿਰ ਉਹ ਕਦੇ ਖੇਡ ਵਿੱਚ ਨਹੀਂ ਜੁੜਦਾ, ਨਹੀਂ ਖੇਡਦਾ ਉਹ ਖੇਡਾਂ। ਸਤਿਗੁਰੂ ਕਹਿੰਦੇ ਬਸ ਇਸੇ ਤਰ੍ਹਾਂ ਦੀ ਅਵਸਥਾ ਹਾਲਤ ਇਹ ਬਣੀ ਹੋਈ ਹੈ ਵੀ ਪਹਿਲਾਂ ਤਾਂ ਮੈਂ ਕਈ ਤਰ੍ਹਾਂ ਦੀਆਂ ਖੇਡਾਂ ਵਿੱਚ ਲੱਗਾ ਰਿਹਾ ਨਾ, ਸੰਸਾਰਕ ਰੰਗ ਤਮਾਸ਼ਿਆਂ ਦੇ ਵਿੱਚ ਬਹੁਤ ਜੀਵ ਜੁੜਿਆ ਰਹਿੰਦਾ, ਰੰਗ ਤਮਾਸ਼ੇ ਚੰਗੇ ਬਹੁਤ ਲੱਗਦੇ। ਫਿਰ ਇੱਕ ਦਿਨ ਤਾਂਘ ਪੈਦਾ ਹੋਈ ਮਨ ਦੇ ਅੰਦਰ ਉਸ ਅਕਾਲ ਪੁਰਖ ਨੂੰ ਮਿਲਣ ਦੀ, ਹੁਣ ਕੋਈ ਖੇਡ ਚੰਗੀ ਨਹੀਂ ਲੱਗਦੀ, ਹੁਣ ਕੋਈ ਵੀ ਖੇਡ ਚੰਗੀ ਨਹੀਂ ਲੱਗਦੀ, ਕੋਈ ਪਦਾਰਥ ਚੰਗਾ, ਕੋਈ ਰੰਗ ਤਮਾਸ਼ਾ ਚੰਗਾ ਨਹੀਂ ਲੱਗਦਾ। ਓਨਾ ਚਿਰ ਚੰਗਾ ਨਹੀਂ ਲੱਗੇਗਾ ਜਿੰਨਾ ਚਿਰ ਹੁਣ ਉਸ ਤਾਂਘ ਨੂੰ ਮੈਂ ਪੂਰਿਆ ਨਹੀਂ ਕਰ ਲੈਂਦਾ। ਬਿਲਕੁਲ ਉਸੇ ਤਰ੍ਹਾਂ ਜੀ ਜਿਹੜਾ ਬੱਚਾ ਖੇਡਣ ਵਾਸਤੇ ਜਾਂਦਾ ਹੈ, ਜਾਂ ਇੱਦਾਂ ਕਹਿ ਲਓ ਮੇਲੇ ਵਿੱਚ ਗਿਆ ਨਾ, ਆਪਣੇ ਪਿਤਾ ਦੇ ਨਾਲ, ਆਪਣੀ ਮਾਂ ਦੇ ਨਾਲ ਮੇਲਾ ਵੇਖਣ ਵਾਸਤੇ ਚਲੇ ਗਿਆ, ਦਾ ਲਾਸਟ ਚਾਈਲਡ ਆਪਾਂ ਚੈਪਟਰ 20 ਪੜ੍ਹਿਆ ਨਾ, ਬੱਚੇ ਦਾ ਗਵਾਚਣ। ਹੁਣ ਉਹ ਜਦੋਂ ਗਵਾਚ ਜਾਂਦਾ ਹੈ, ਪਹਿਲਾਂ ਤਾਂ ਮੇਲੇ ਵਿੱਚ ਵੜਦਾ ਆਪਣੀ ਮਾਂ ਦੇ ਅੱਗੇ, ਆਪਣੇ ਪਿਓ ਦੇ ਅੱਗੇ ਬੜੀਆਂ ਇੱਛਾਵਾਂ ਰੱਖਦਾ ਵੀ ਆਹ ਵੀ ਮੈਂ ਹਾਸਲ ਕਰਨਾ ਚਾਹੁੰਦਾ, ਆਹ ਵੀ ਹਾਸਲ ਕਰਨਾ ਚਾਹੁੰਦਾ, ਖਾਣ ਵਾਲੇ ਪਦਾਰਥ, ਖਿਡਾਉਣੇ। ਬਾਲਕ ਤਾਂ ਜਿਹੜੀ ਚੀਜ਼ ਵੀ ਵੇਖਦਾ ਉਹਦੇ ਵੱਲ ਆਕਰਸ਼ਕ ਹੋ ਜਾਂਦਾ ਹੈ, ਜਿਹੜੀ ਵੀ ਚੀਜ਼ ਵੇਖਦਾ ਉਹਦੇ ਵੱਲ ਆਕਰਸ਼ਕ ਹੋ ਜਾਂਦਾ ਹੈ। ਉਹਨੇ ਜੀ ਬਹੁਤ ਆਕਰਸ਼ਤਾ ਆਪਣੀ ਪ੍ਰਗਟਾਈ ਨਾ ਵੀ ਮੈਂ ਆਹ ਵੀ ਵਸਤੂ, ਅਤੇ ਮਾਂ ਬਾਪ ਨੇ ਇਨਕਾਰ ਕੀਤਾ। ਸਮਾਂ ਐਸਾ ਬਣਿਆ, ਇੱਕ ਖੇਡ ਖਿਡਾਉ ਵਿਖਾਉਣ ਵਾਲਾ ਬਾਜ਼ੀਗਰ ਕਹਿ ਲਓ, ਉਹ ਖੇਡ ਵਿਖਾ ਰਿਹਾ ਨਾ, ਵਿਖਾਉਂਦਿਆਂ ਖੇਡ, ਉਹ ਬਾਲਕ ਵੀ ਉੱਥੇ ਖੜੋ ਗਿਆ, ਆਪਣੇ ਪਿਤਾ ਆਪਣੀ ਮਾਂ ਦੇ ਨਾਲ ਖੇਡ ਵੇਖਣ ਲੱਗ ਪਿਆ। ਉਸੇ ਖੇਡ ਵੇਖਦਿਆਂ ਹੋਇਆਂ ਭੀੜ ਦੇ ਵਿੱਚ ਆਪਣੀ ਮਾਤਾ ਆਪਣੇ ਪਿਓ ਦੇ ਕੋਲੋਂ ਵਿਛੜ ਜਾਂਦਾ ਹੈ। ਕੁਝ ਚਿਰ ਤੇ ਖੇਡ ਵੇਖਦਾ ਰਿਹਾ, ਪਰ ਜਦੋਂ ਆਸੇ ਪਾਸੇ ਵੇਖਿਆ ਨਾ ਮਾਂ ਦਿਸੀ ਅਤੇ ਨਾ ਪਿਓ ਦਿਸਿਆ, ਫਿਰ ਉਹ ਰੋਣਾ ਸ਼ੁਰੂ ਕਰਦਾ ਹੈ, ਫਿਰ ਤੜਫਣਾ ਸ਼ੁਰੂ ਕਰਦਾ। ਜਦੋਂ ਉਹ ਰੋਂਦਾ ਅਤੇ ਕੁਰਲਾਉਂਦਾ, ਹੁਣ ਉਹਦਾ ਰੋਣਾ ਕਿਸੇ ਵਸਤੂ ਵਾਸਤੇ ਨਹੀਂ ਹੈ, ਉਹਦਾ ਰੋਣਾ ਅਤੇ ਕੁਰਲਾਉਣਾ ਕਿਸੇ ਪਦਾਰਥ ਵਾਸਤੇ ਨਹੀਂ, ਕਿਸੇ ਖੇਡ ਵਾਸਤੇ ਨਹੀਂ, ਉਹਦਾ ਰੋਣਾ ਅਤੇ ਕੁਰਲਾਉਣਾ ਸਿਰਫ ਆਪਣੀ ਮਾਂ ਅਤੇ ਪਿਓ ਵਾਸਤੇ ਹੈ। ਹੁਣ ਉਹੀ ਮੇਲਾ ਹੈ ਜਿਹੜੇ ਮੇਲੇ ਨੂੰ ਉਹ ਬਹੁਤ ਖੁਸ਼ੀ ਨਾਲ ਵੇਖ ਰਿਹਾ ਸੀ, ਜਿਸ ਮੇਲੇ ਦੇ ਅੰਦਰ ਉਹ ਸਾਰੀਆਂ ਵਸਤੂਆਂ ਨੂੰ ਹਾਸਲ ਵੀ ਕਰਨਾ ਚਾਹੁੰਦਾ ਸੀ, ਸਾਰੇ ਪਦਾਰਥਾਂ ਨੂੰ ਛਕਣਾ ਵੀ ਚਾਹੁੰਦਾ ਸੀ, ਪਰ ਉਹੀ ਮੇਲੇ ਦਾ ਰੰਗ ਤਮਾਸ਼ਾ, ਉਹੀ ਸਭ ਕੁਝ ਹੈ, ਹੁਣ ਉਹਨੂੰ ਕੁਛ ਵੀ ਚੰਗਾ ਨਹੀਂ ਲੱਗ ਰਿਹਾ। ਉਹਨੂੰ ਰੋਂਦੇ ਨੂੰ ਵੇਖ ਕੇ ਇੱਕ ਸਿਆਣੇ ਪੁਰਸ਼ ਨੇ ਉਹਨੂੰ ਚੁੱਕ ਲਿਆ ਨਾ, ਵੀ ਬਾਲਕ ਹੈ, ਰੋ ਰਿਹਾ, ਇਹਦੇ ਰੋਣ ਦਾ ਕਾਰਨ ਪੁੱਛਿਆ, ਕਹਿੰਦਾ ਵੀ ਰੋ ਕਿਉਂ ਰਿਹਾ, ਕਹਿੰਦਾ ਮੇਰੀ ਮਾਂ ਅਤੇ ਮੇਰਾ ਪਿਓ ਮੇਰੇ ਤੋਂ ਵਿਛੜ ਗਏ, ਵੀ ਮੈਂ ਉਹਨਾਂ ਨੂੰ ਲੱਭ ਰਿਹਾ, ਇਸ ਕਰਕੇ ਮੈਂ ਰੋ ਰਿਹਾ, ਕੁਰਲਾ ਰਿਹਾ, ਮੈਨੂੰ ਉਹ ਲੱਭ ਨਹੀਂ ਰਹੇ। ਉਹਨੇ ਸਮਝਾਇਆ, ਆਪਣੀ ਗੋਦ ਵਿੱਚ ਚੁੱਕਿਆ, ਚੁੱਕ ਕੇ ਅਤੇ ਹੁਣ ਬੱਚੇ ਨੂੰ ਧੀਰਜ ਦਿੰਦਾ ਵੀ ਤੂੰ ਧੀਰਜ ਰੱਖ, ਆਪਾਂ ਤੇਰੀ ਮਾਂ ਅਤੇ ਪਿਓ ਨੂੰ ਤੇਰੇ ਨੂੰ ਲੱਭਦੇ ਹਾਂ, ਜੇ ਤੂੰ ਰੋ ਕੁਰਲਾ ਰਿਹਾ ਨਾ ਤਾਂ ਚੇਤਾ ਰੱਖ, ਸਬਰ ਤੇਰੀ ਮਾਤਾ ਅਤੇ ਤੇਰੇ ਪਿਓ ਨੂੰ ਵੀ ਨਹੀਂ ਆਉਣਾ, ਉਹ ਵੀ ਤੈਨੂੰ ਲੱਭਣ ਵਾਸਤੇ ਬਹੁਤ ਯਤਨ ਕਰ ਰਹੇ ਹੋਣਗੇ, ਆ ਮੈਂ ਤੈਨੂੰ ਮੇਲੇ ਦੇ ਵਿੱਚ ਨਾਲੇ ਫੇਰਦਾ ਹਾਂ, ਨਾਲੇ ਆਪਾਂ ਤੇਰੇ ਮਾਤਾ ਅਤੇ ਪਿਤਾ ਨੂੰ ਲੱਭਦੇ ਹਾਂ, ਅਤੇ ਨਾਲੇ ਤੂੰ ਦੱਸ ਵੀ ਮੇਲੇ ਵਿੱਚੋਂ ਕਿਹੜੀ ਵਸਤੂ ਖਰੀਦਣੀ ਚਾਹੁੰਦਾ, ਕਿਹੜੇ ਪਦਾਰਥ ਖਰੀਦਣਾ ਚਾਹੁੰਦਾ, ਮੈਂ ਤੈਨੂੰ ਲੈ ਕੇ ਦੇਣਾ। ਹੁਣ ਜਿੰਨੀਆਂ ਵਸਤੂਆਂ ਪਹਿਲਾਂ ਮੰਗ ਰਿਹਾ ਸੀ ਹੁਣ ਸਾਰੀਆਂ 'ਤੇ ਇਨਕਾਰ ਹੈ ਜੀ, ਇੱਕੋ ਹੀ ਤਾਂਘ ਹੈ, ਮੈਂ ਆਪਣੇ ਪਿਤਾ ਅਤੇ ਮਾਂ ਨੂੰ ਮਿਲਣਾ। ਉਹ ਜਿੰਨਾ ਚਿਰ ਉਹ ਮਾਂ ਪਿਓ ਨਹੀਂ ਮਿਲ ਜਾਂਦੇ ਉਨਾ ਚਿਰ ਹੁਣ ਕੋਈ ਪਦਾਰਥ ਚੰਗਾ ਨਹੀਂ ਲੱਗਦਾ। ਬਸ ਇਸੇ ਤਰ੍ਹਾਂ ਦੁਨੀਆਂ ਦਾ ਰੰਗ ਤਮਾਸ਼ਾ ਮੇਲਾ ਹੀ ਹੈ, ਇਹ ਅਸੀਂ ਵੇਖਣ ਵਾਸਤੇ ਹੀ ਆਏ ਹਾਂ, ਸਾਰੇ ਵੇਖ ਰਹੇ ਹਾਂ, ਰੰਗ ਤਮਾਸ਼ਾ ਬਹੁਤ ਚੰਗਾ ਲੱਗ ਰਿਹਾ, ਪਰ ਦੁਨੀਆਂ ਦੀ ਖੇਡ ਜਿਹੜੀ ਹੈ ਨਾ ਜੀ, ਇੱਥੇ ਆ ਕੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਵਾਲੀ ਖੇਡ ਬਣ ਜਾਂਦੀ। ਫਿਰ ਜਦੋਂ ਲਿਵ ਛੁੜਕੀ ਵਿਛੜ ਗਏ ਨਾ, ਆਪਣੇ ਖਸਮ ਨਾਲੋਂ, ਆਪਣੇ ਮਾਲਕ ਨਾਲੋਂ, ਆਪਣੇ ਪਿਓ ਨਾਲੋਂ, ਆਪਣੀ ਮਾਂ ਨਾਲੋਂ ਵਿਛੜ ਗਏ,

0: ਸੰਸਾਰਕ ਨਹੀਂ, ਅਕਾਲ ਪੁਰਖ ਰੂਪੀ ਪਿਤਾ ਅਤੇ ਮਾਂ, ਉਹ ਮਾਂ ਪਿਓ ਉਹਦੇ ਨਾਲੋਂ ਵਿਛੜ ਗਏ। ਆਹ ਸੰਸਾਰ ਦਾ ਰੰਗ ਤਮਾਸ਼ੇ ਨੇ ਆਪਣਾ ਪ੍ਰਭਾਵ ਪਾ ਲਿਆ, ਅਸੀਂ ਮਸਤ ਹੋ ਗਏ ਇਹਦੇ 'ਚ, ਲੱਗ ਗਏ ਨਾ ਦਿਨ ਰਾਤ ਲੱਗੇ ਹੋਏ ਆ ਰੰਗ ਤਮਾਸ਼ਿਆਂ ਦੇ। ਹੁਣ ਜਾਂ ਤਾਂ ਮਨ ਇਹ ਵੇਦਨ ਸਮਝ ਲਏ, ਮਨ ਇਹ ਗੱਲ ਜਾਣ ਲਏ ਵੀ ਮੈਂ ਵਿਛੜਿਆ ਹੋਇਆ ਆਪਣੀ ਮਾਂ ਤੋਂ ਵੀ ਆਪਣੇ ਪਿਓ, ਜੇ ਤਾਂ ਸਮਝ ਲਏ ਫਿਰ ਮਨ ਦਾ ਕੁਰਲਾਉਣਾ ਮਾਂ ਪਿਓ ਲਈ ਹੋਵੇਗਾ। ਅਤੇ ਜੇ ਮਨ ਸਮਝ ਹੀ ਜਾਂਦਾ ਵੀ ਨਹੀਂ ਆਪਾਂ ਠੀਕ ਹਾਂ, ਆਪਾਂ ਇਹਨਾਂ ਰੰਗ ਤਮਾਸ਼ਿਆਂ 'ਚ ਹੀ ਠੀਕ ਹਾਂ, ਅਤੇ ਫਿਰ ਮਨ ਇਹਨਾਂ ਸੰਸਾਰਕ ਵਸਤੂਆਂ 'ਚ ਹੀ ਲੱਗਾ ਰਹਿ ਜਾਂਦਾ। ਅਤੇ ਜਿੰਨਾ ਚਿਰ ਮਨ ਵੇਦਨ ਨਹੀਂ ਕਰਦਾ ਉਨਾ ਚਿਰ ਚੇਤਾ ਰੱਖੋ ਕਦੇ ਤਾਂਗ ਵੀ ਪੈਦਾ ਨਹੀਂ ਹੋਏਗੀ, ਨਾ ਮਿਲਣ ਦੀ ਲਾਲਸਾ ਪੈਦਾ ਹੋਏਗੀ। ਮਿਲਣ ਵਾਸਤੇ ਪਹਿਲਾਂ ਆਪਣੇ ਮਨ ਨੂੰ ਇਹ ਗੱਲ ਮਨਾਉਣੀ ਪਏਗੀ ਜਾਂ ਮਨ ਕਰਕੇ ਮੰਨਣਾ ਪਏਗਾ ਵੀ ਮੈਂ ਵਿਛੜਿਆ। ਅਤੇ ਜਿੰਨਾ ਚਿਰ ਅਸੀਂ ਮਨ ਕਰਕੇ ਮੰਨਦੇ ਨਹੀਂ ਹਾਂ ਅਸੀਂ ਵਿਛੜੇ ਹਾਂ, ਉਨਾ ਚਿਰ ਮਿਲਣ ਦੀ ਤਾਂਘ ਵੀ ਕਿੱਦਾਂ ਰੱਖਾਂਗੇ, ਕਿੱਦਾਂ ਇੱਛਾ ਕਰਾਂਗੇ। ਜਿਵੇਂ ਮੰਨ ਲਓ ਸੰਸਾਰਕ ਤੌਰ 'ਤੇ ਦੋ ਭਰਾ ਨੇ, ਉਹਨਾਂ ਦੋ ਭਰਾਵਾਂ ਦੇ ਨੂੰ ਪਤਾ ਵੀ ਮੇਰਾ ਇੱਕ ਛੋਟਾ ਭਰਾ, ਦੂਜੇ ਨੂੰ ਪਤਾ ਵੀ ਇੱਕ ਮੇਰਾ ਵੱਡਾ ਭਰਾ, ਕਿਸੇ ਕਾਰਨ ਕਰਕੇ ਦੋਵੇਂ ਵਿਛੜ ਗਏ। ਹੁਣ ਉਹ ਦੋਵੇਂ ਇੱਕ ਦੂਜੇ ਤੋਂ ਦੂਰ ਨੇ, ਬਹੁਤ ਸਮਾਂ ਲੰਘ ਗਿਆ, 10-15 ਸਾਲ 20 ਸਾਲ ਲੰਘ ਗਏ। ਹੁਣ ਜਾਂ ਤਾਂ ਉਹ ਮੰਨ ਲੈਣ ਵੀ ਮੇਰਾ ਭਰਾ ਜਿਹੜਾ ਉਹ ਹੈ ਕੋਈ ਨਹੀਂ, ਮੈਂ ਇਕੱਲਾ ਹੀ ਰਹਿ ਗਿਆ, ਫਿਰ ਤਾਂ ਕਹਿ ਸਕਦੇ ਹਾਂ ਵੀ ਮਨ ਅੰਦਰ ਕੋਈ ਤਾਂਘ ਪੈਦਾ ਨਹੀਂ ਹੋਣੀ, ਕੋਈ ਇੱਛਾ ਪੈਦਾ ਨਹੀਂ ਹੋਏਗੀ ਵੀ ਮੈਂ ਮਿਲਣਾ। ਅਤੇ ਜੇ ਇਹ ਤਾਂਘ ਪੈਦਾ ਹੋ ਜਾਏ, ਇਹ ਪਤਾ ਲੱਗ ਜਾਏ ਵੀ ਨਹੀਂ ਮੇਰਾ ਭਰਾ ਹੈ ਮੇਰੇ ਤੋਂ ਛੋਟਾ, ਛੋਟੇ ਨੂੰ ਪਤਾ ਲੱਗੇ ਮੇਰੇ ਤੋਂ ਵੱਡਾ, ਫਿਰ ਮਨ ਅੰਦਰ ਇੱਕ ਤਾਂਘ ਹੋਏਗੀ ਵੀ ਮੈਂ ਆਪਣੇ ਭਰਾ ਨੂੰ ਮਿਲਣਾ ਹੈ। ਅਤੇ ਜਦੋਂ ਉਹ ਮਿਲਣ ਦੀ ਤਾਂਘ ਪੈਦਾ ਹੋਏਗੀ, ਫਿਰ ਉਹ ਯਤਨ ਕਰਨਗੇ ਵੀ ਅਸੀਂ ਹੁਣ ਕਿਹੜੇ ਤਰੀਕੇ ਨਾਲ ਇੱਕ ਦੂਜੇ ਨੂੰ, ਫਿਰ ਉਹ ਲੱਭਣ ਦਾ ਯਤਨ ਕਰਨਗੇ, ਸੁਭਾਵਿਕ ਜਿਹੀ ਗੱਲ ਹੈ, ਫਿਰ ਉਹ ਖੋਜਣ ਦਾ ਯਤਨ ਕਰਨਗੇ, ਇੱਕ ਦੂਜੇ ਨੂੰ ਲੱਭਣ ਦਾ ਯਤਨ। ਪਰ ਜੇ ਮਨ ਇਹ ਮੰਨ ਲਏ ਵੀ ਮੈਂ ਇਕੱਲਾ ਹੀ ਹਾਂ, ਫਿਰ ਉਹ ਕਦੇ ਵੀ ਕਿਸੇ ਨੂੰ ਲੱਭਣ ਦਾ ਯਤਨ ਨਹੀਂ ਕਰਦਾ। ਬਸ ਮਨ ਅੰਦਰ ਇੱਕ ਤਾਂਘ ਹੈ, ਜਿੱਦਣ ਮਨ ਅੰਦਰ ਇਹ ਤਾਂਘ ਪੈਦਾ ਹੋਏਗੀ ਵੀ ਮੈਂ ਰੱਬ ਤੋਂ ਵਿਛੜਿਆ, ਉਦਣ ਮਨ ਸਬਰ ਥੋੜ੍ਹੀ ਕਰੇਗਾ, ਫਿਰ ਯਤਨ ਕਰੇਗਾ। ਮਨ ਉਨਾ ਚਿਰ ਯਤਨ ਨਹੀਂ ਕਰਦਾ ਜੀ ਜਿੰਨਾ ਚਿਰ ਮਨ ਸਮਝ ਨਹੀਂ ਲੈਂਦਾ ਵੀ ਮੈਂ ਵਿਛੜਿਆ ਆ। ਜਦੋਂ ਸਮਝ ਲਿਆ ਫਿਰ ਗੁਰੂ ਬਾਬਾ ਜੀ ਦੀ ਬਾਣੀ ਕਹਿੰਦੀ ਇਹ ਵਿਛੋੜਾ ਸਹਿਆ ਨਾ ਜਾਏ, ਫਿਰ ਇਹੀ ਮਨ ਹੈ ਜਿਹਦੇ ਕੋਲੋਂ ਵਿਛੋੜਾ ਸਹਿ ਨਹੀਂ ਹੁੰਦਾ। ਫਿਰ ਇਹ ਇਸ ਵਿਛੋੜੇ ਨੂੰ, ਇਸ ਵਿਯੋਗ ਨੂੰ ਦੂਰ ਕਰਨ ਵਾਸਤੇ ਹਰ ਤਰੀਕਾ ਅਤੇ ਹਰ ਢੰਗ ਵਰਤਦਾ, ਕਿਸੇ ਨਾ ਕਿਸੇ ਤਰੀਕੇ ਮੇਰਾ ਮਿਲਾਪ ਹੋਵੇ। ਸਤਿਗੁਰੂ ਕਹਿੰਦੇ ਬਸ ਉਹ ਤਾਂਘ ਇੱਕ ਬਾਲਕ ਦੀ ਭੁੱਖ ਵਰਗੀ ਹੈ ਵੀ ਉਹਨੂੰ ਜਿੰਨੀਆਂ ਮਰਜ਼ੀ ਖੇਡਾਂ ਖਿਡਾਈ ਚੱਲੋ, ਪਰ ਉਹਦੇ ਮਨ ਦੀ ਤਾਂਘ ਹੁਣ ਦੁੱਧ ਵਾਸਤੇ ਹੈ, ਅਤੇ ਜਿੰਨਾ ਚਿਰ ਉਹਨੂੰ ਦੁੱਧ ਨਹੀਂ ਮਿਲ ਜਾਂਦਾ ਉਨਾ ਚਿਰ ਉਹਨੂੰ ਖੇਡ ਵੀ ਚੰਗੀ ਨਹੀਂ ਲੱਗਦੀ। ਭੁੱਖੇ ਇਨਸਾਨ ਨੂੰ ਜਿਹੜੀਆਂ ਮਰਜ਼ੀ ਵਸਤੂਆਂ ਅਤੇ ਪਦਾਰਥ ਵਿਖਾਈ ਚੱਲੋ, ਉਹ ਕਹਿੰਦਾ ਵੀ ਮੈਂ ਤਾਂ ਪਹਿਲਾਂ ਪ੍ਰਸ਼ਾਦਾ ਛਕਣਾ, ਬਾਕੀ ਸਭ ਕੁਝ ਬਾਅਦ ਵਿੱਚ ਹੈ। ਬਸ ਇੱਕ ਪੇਟ ਦੀ ਭੁੱਖ ਹੈ ਨਾ ਜੀ, ਉਹਨੂੰ ਦੁਨੀਆ ਦੀ ਕੋਈ ਵਸਤੂ ਨਹੀਂ ਚੰਗੀ ਲੱਗਦੀ। ਜਿਵੇਂ ਸਿਆਣੇ ਇੱਕ ਅਖਾਣ ਵੀ ਵਰਤਿਆ ਕਰਦੇ ਨਾ, ਇੱਕ ਵਿਚਾਰ ਵਰਤਿਆ ਕਰਦੇ ਵੀ ਭੁੱਖੇ ਨੂੰ ਤਾਂ ਚੰਦਰਮਾ ਵੀ ਵਿਖਾਓ, ਅਤੇ ਉਹ ਚੰਦਰਮਾ ਵੇਖ ਕੇ ਵੀ ਇਹੀ ਆਖਦਾ ਵੀ ਚੰਦਰਮਾ ਕਿੱਡਾ ਗੋਲ ਰੋਟੀ ਵਰਗਾ ਹੈ। ਸਿਰਫ ਉਹਦਾ ਧਿਆਨ ਹੁਣ ਪ੍ਰਸ਼ਾਦੇ ਵਿੱਚ ਹੈ, ਇਦੋਂ ਵੱਧ ਕੇ ਕੁਛ ਨਹੀਂ ਹੈ, ਉਹਨੂੰ ਸਿਰਫ ਭੋਜਨ ਚਾਹੀਦਾ। ਹੁਣ ਆਪਾਂ ਉਹਨੂੰ ਜਿੰਨਾ ਮਰਜ਼ੀ ਕਹੀ ਚੱਲੀਏ ਵੇਖ ਸੋਹਣਾ ਕਿੰਨਾ ਚੰਦਰਮਾ, ਇਹਦਾ ਆਕਾਰ ਵੇਖ ਕਿੰਨਾ ਸੋਹਣਾ ਹੈ, ਕਿੰਨਾ ਗੋਲ ਹੈ, ਸੰਪੂਰਨ ਚੰਦਰਮਾ ਹੈ, ਸੁੰਦਰ ਕਿੰਨਾ ਲੱਗ ਰਿਹਾ, ਉਹਨੇ ਵੇਖ ਕੇ ਕੋਈ ਕਹਿਣਾ ਨਹੀਂ ਮੈਨੂੰ ਤਾਂ ਇੰਝ ਲੱਗਦਾ ਜਿਵੇਂ ਰੋਟੀ ਵਰਗਾ ਹੈ। ਹੁਣ ਉਹਦੀ ਸੁਰਤ ਉੱਥੇ ਵਸੀ ਹੋਈ ਹੈ। ਅਤੇ ਜਿੰਨਾ ਚਿਰ ਉਹਨੂੰ ਭੁੱਖੇ ਨੂੰ ਭੋਜਨ ਨਹੀਂ ਮਿਲ ਜਾਂਦਾ ਉਨਾ ਚਿਰ ਉਹਨੂੰ ਕਿਹੜੀ ਵਸਤੂ ਹੈ ਜੀ ਜਿਹੜੀ ਚੰਗੀ ਲੱਗੇਗੀ। ਇਸੇ ਤਰ੍ਹਾਂ ਮਾਲਕ ਕਹਿੰਦੇ ਜੇ ਮਨ ਦੀ ਤਾਂਘ ਹੋਏਗੀ ਨਾ ਰੱਬ ਨੂੰ ਮਿਲਣ ਦੀ, ਫਿਰ ਉਹ ਜਿੰਨਾ ਚਿਰ ਹੁਣ ਤਾਂਘ ਪੂਰੀ ਨਹੀਂ ਹੋ ਜਾਂਦੀ ਉਨਾ ਚਿਰ ਉਹਦੇ ਸੁਤਾ ਉੱਥੇ ਹੀ ਹੋਏਗੀ ਵੀ ਮੈਂ ਰੱਬ ਨੂੰ ਮਿਲਣਾ। ਇਸ ਲਈ ਪਹਿਲਾ ਸਵਾਲ ਹੈ ਮੈਂ ਮੇਰੇ ਅੰਤਰ ਲੋਚਾ ਮਿਲਣ ਕੀ ਮੇਰੇ ਅੰਤਰ ਲੋਚਾ ਮਿਲਣ ਕੀ ਪਿਆਰੇ, ਹਉ ਕਿਉਂ ਪਾਈ ਗੁਰ ਪੂਰੇ, ਮੈਂ ਆਪਣੇ ਪੂਰੇ ਗੁਰੂ ਨੂੰ ਕਿਵੇਂ ਹਾਸਲ ਕਰਾਂ, ਜੇ ਸੌ ਖੇਲ ਖੇਲਾਈ ਹੈ ਬਾਲਕ ਰਹਿ ਨਾ ਸਕੈ ਬਿਨ ਖੀਰੇ, ਜਿਵੇਂ ਉਹ ਬੱਚਾ ਦੁੱਧ ਤੋਂ ਬਿਨਾਂ ਨਹੀਂ ਰਹਿ ਸਕਦਾ। ਸਤਿਗੁਰੂ ਕਹਿੰਦੇ ਉਦਾਂ ਮੈਂ ਹੁਣ ਆਪਣੇ ਪਿਆਰੇ ਨੂੰ ਮਿਲਣ ਤੋਂ ਬਿਨਾਂ ਰਹਿ ਨਹੀਂ ਸਕਦਾ।
1: ਮੇਰੇ ਅੰਤਰ ਭੁੱਖ ਨਾ ਉਤਰੈ ਅਮਲੀ,

0: धर्म का बिन दर्शन क्यों मन तिरे।
1: फिर जी अगलियां पंक्तियां च गुरु साहब कहिंदे मेरा अंतर भुख ना उतरै अमली। हुण भुख कादी है? मिलण दी। खाण दी भुख नहीं है, हुण पदार्थां दी भुख नहीं है, भुख है मेरा अंतर भुख ना उतरै अमली। कहिंदे मेरी अंदरली भुख नहीं उतरदी। हे मेरे प्यारी सखीए, हे मेरे प्यारे मित्र, जे सौ भोजन मैं नीरै। हुण मेरे अगे कोई सौ भोजन परोस के, 36 प्रकार के भोजन परोस के रख दे, लै भाई ये खा ला अपनी भुख मिटा। वो कहिंदा भुख खाण दी नहीं है, पेट दी भुख है ही नहीं है। खावां ते मैं तां जे शरीर करके भुख लगी होवे। शरीर करके तो भुख मर जाती है जो मन अंदर किसी को मिलन की तांग होवे। शरीर की तो भुख रह ही नहीं जाती। जदों अपने प्यारे नूं मिलन की तांग होवे फिर इंसान सारे संसार के सुख पदार्थ वस्तुआं एक पासे रख दिंदा, कहिंदा सब कुछ कुर्बान है अपने प्यारे तो, अपने पेट की भुख तक छड दिंदा, नहीं मैं प्रशादा भी मगरों छकांगा, पहलों मैं अपने प्यारे नूं मिल लवां। मिलन की तांग है। हुण जिहड़ा गुरु साहब जिक्र कर रहे कहिंदे मेरा अंतर भुख ना उतरै अमाली, मेरे अंदरली भुख लथ नहीं रही, क्योंकि वह भुख तां लथेगी जे उहनूं उहदा भोजन मिलेगा। सुभाविक जिही गल है, पेट नूं भोजन बारी तौर ते ही चाहीदा ना, शरीर नूं भोजन शरीरक रूप दे विच ही चाहीदा, ते मन नूं भोजन ते उदां दा ही चाहीदा ना जी जिदां दा मन ने छकना है। हुण मन नूं आपां कहीए लै 36 प्रकार दे भोजन खा ला, मन नूं आपां कहीए वी लै तेरे वास्ते स्वादली खीर बनाई है तूं खीर खा ला, मन नूं कहीए तेरे वास्ते आ बड़े सोहणे पकवान तैयार कीते, मिठे की खट्टे की सलूणे की सारे तैयार कीते, तूं सारा कुछ ही छक ला। मन कहिंदा मैं की करां, इह शरीरक चीज़ां ने, संसारक वस्तुआं ने, इहनां नाल मेरी भुख नहीं लथनी, ये मेरी पेट की भुख तो ला सकते ने पर मेरे मन की बेदन नहीं पूरिया कर सकते, मन की भुख नहीं। इसलिए गुरु साहब ने कहा मेरा अंतर शरीर की नहीं, मेरे अंदर है भुख, और वह जिहड़ी भुख है ना उतरै, वह उतर नहीं रही। तो भावें जे सौ भोजन नीरै, मेरे अगे कोई भावें सौ तरह दीआं वस्तुआं पदार्थ बना बना के रखी चले, भुख कित्थों लते, क्योंकि मन नूं भोजन नहीं मिले। फिर मेरे मन तन प्रेम पिरम का, हुण दस्या भी भुख क्यों नहीं लथ रही, कहिंदे क्योंकि मेरे अंदर जिहड़ा ना मन तन प्रेम पिरम का, मेरे अंदर मेरे मन दे विच ते मेरे तन दे विच तांग है अपने पिरम नूं मिलन दी, प्यारे नूं मिलन दी। बिन दर्शन क्यों मन धीरे, हुण जिन्ना चिर उहदे दर्शन ना हो जाण मेरा मन धीरज किवें पावे, मन नूं सबर किवें आवे। मन नूं सबर ते तां आएगा जे मन नूं मन दा भोजन मिलेगा, मन नूं मन दी खुराक देवांगे, ते जिन्ना चिर मन नूं मन दी खुराक नहीं दिंदे मन नूं सबर नहीं आएगा, मन नूं सबर न। हुण आपां शरीर नूं कहीए ना, जिवें बाहरी तौर ते कहीए भी प्यास लगी ते 36 प्रकार दीआं चीज़ां पीण वालियां ते अग्गे रख दो भी लै आ भी पी ला आ भी पी, तो प्यास लगी है पहलों पाणी पिया, जिहड़ी पानी की प्यास है वह पानी पीतिया ही उतरनी है। रोटी की भुख है, तुम वेख लो सियाने बजुर्ग है ना, एक गल अज भी आखते हैं कहते जो मर्जी खा लो पर जिहड़ी भुख रोटी ने मिटाउणी है वह रोटी ही मिटाएगी, पदार्थ जिन्ने मर्जी खाधी चलो भुख रोटी खाद्या ही मिटेगी। तो जिहड़ी मन की भुख है वह दर्शना नाल ही मिटेगी, मन में जिहड़े मर्जी पदार्थ लै लैके दे चलो भी आह भी रख ला आह भी रख ला, मन खुश तो होएगा, यह नहीं भी मन में खुशी नहीं होएगी, मन खुश होएगा आ भी पदार्थ मिल गया आ भी। पर हुण जिहड़ी मन की भुख है, एक समा ऐसा भी आएगा ना जिदन सारे पदार्थ होणगे कोले पर मन फिर भी दुखी होएगा। हुण मन में पुछिए भी मना तू दुखी क्यों, कहिंदा जो चाहिए मैनू वह नहीं मिलिया इस करके मैं दुखी हाँ, जो चाहिए वह नहीं मिलिया बाकी पदार्थ तेरे कोल सारे। बिल्कुल उस तरह जिवें कोई बाजार में जाए घरों वस्तु पदार्थ लैण वास्ते, तो सारा बाजार खरीद के लै आवे, तो घरद्या ने भेजा सी आटा लैण, आटा लैके कोई ना आवे, हुण सारा बाजार खरीद के लै आवे तो घर दे ਘਰੇ ਗਿਆ ਨੂੰ ਕੀ ਆਖਣਗੇ ਵੀ ਬੜਾ ਚੰਗਾ ਕੰਮ ਕਰਕੇ ਆਇਆ, ਵੀ ਅਸੀਂ ਸਾਰਾ ਬਾਜ਼ਾਰ ਤੂੰ ਖਰੀਦ ਕੇ ਲੈ ਆਇਆ, ਆਹ ਸਾਰੇ ਬਾਜ਼ਾਰ ਨੂੰ ਕੀ ਕਰਨਾ, ਘਰੇ ਆਟਾ ਹੈ ਨਹੀਂ ਰੋਟੀ ਪਕਾਉਣ ਜੋਗਾ ਮੱਟੀ 'ਚ, ਅਤੇ ਤੈਨੂੰ ਆਟਾ ਲੈਣ ਭੇਜਿਆ, ਤੂੰ ਸਾਰਾ ਬਾਜ਼ਾਰ ਖਰੀਦ ਕੇ ਲੈ ਆਇਆ, ਤੇਰੇ ਖਰੀਦੇ ਬਾਜ਼ਾਰ ਨੂੰ ਕੀ ਕਰਾਂਗੇ, ਲਿਆ ਰੋਟੀਆਂ ਦਸ ਕਾਹਦੇ ਨਾਲ ਬਣਾਉਣੀਆਂ। ਉਸੇ ਤਰ੍ਹਾਂ ਜੀ ਅਸੀਂ ਮਨ ਨੂੰ ਜਿਹੜੇ ਮਰਜ਼ੀ ਪਦਾਰਥ ਦੇਈ ਚੱਲੀਏ, ਮਨ ਨੂੰ ਖੁਸ਼ੀ ਹੋਏਗੀ, ਪ੍ਰਸੰਨਤਾ ਹੋਏਗੀ, ਪਰ ਮਨ ਨੇ ਫਿਰ ਸਵਾਲ ਕਰਨਾ ਜੋ ਚਾਹੀਦਾ ਉਹ ਕਿੱਥੇ ਹੈ, ਜੋ ਚਾਹੀਦਾ ਉਹ ਕਿੱਥੇ ਹੈ। ਹੋ ਸਕਦਾ ਜਦੋਂ ਸਾਰਾ ਬਾਜ਼ਾਰ ਖਰੀਦ ਕੇ ਘਰੇ ਜਾਈਏ ਤੇ ਟੱਬਰ ਸਾਰਾ ਖੋਲਣ ਲੱਗ ਜੇ, ਵੀ ਪਹਿਲੋ ਸਮਾਨ ਖਿਲਾਰੀਏ ਤੇ ਇਹਦੇ ਚੋਂ ਆਟਾ ਕੱਢੀਏ, ਉਹ ਜਿਵੇਂ ਵਸਤੂਆਂ ਵੇਖੀ ਜਾਂਦਾ ਉਵੇਂ ਖੁਸ਼ ਹੋਈ ਜਾਂਦਾ, ਜਿਵੇਂ ਵੇਖੀ ਜਾਂਦਾ ਉਵੇਂ ਖੁਸ਼ ਹੋਈ ਜਾਂਦਾ, ਵੇਖਦਿਆਂ ਵੇਖਦਿਆਂ ਸਾਰੀਆਂ ਵਸਤੂਆਂ ਮੁੱਕ ਗਈਆਂ ਤੇ ਵਿੱਚੋਂ ਆਟਾ ਮਿਲਿਆ ਹੀ ਕੋਈ ਨਹੀਂ, ਫਿਰ ਉਹ ਰੋਸ ਪ੍ਰਗਟ ਕਰਦੇ ਨੇ ਵੀ ਤੇਰਾ ਸਾਰਾ ਕੁਝ ਲਿਆਂਦਾ ਵਿਅਰਥ ਹੈ, ਕਿਉਂਕਿ ਜੋ ਚਾਹੀਦਾ ਸੀ ਉਹ ਨਹੀਂ ਲੈ ਕੇ ਆਇਆ। ਮਨ ਨੂੰ ਜਦੋਂ ਇੱਕ ਵਸਤੂ ਮਿਲਦੀ ਮਨ ਖੁਸ਼ ਹੁੰਦਾ, ਮਨ ਨੂੰ ਦੂਜੀ ਵਸਤੂ ਮਿਲੀ ਮਨ ਖੁਸ਼ ਹੋਇਆ, ਤੀਜੀ ਮਿਲੀ ਮਨ ਫਰੋਲੀ ਜਾਂਦਾ ਨਾ ਵੀ ਸ਼ਾਇਦ ਇਹਦੇ ਵਿੱਚੋਂ ਕੁਝ ਨਿਕਲ ਆਵੇ, ਇਹਦੇ ਵਿੱਚੋਂ ਕੁਝ ਮਿਲ ਜਾਵੇ। ਪਰ ਜਦੋਂ ਸਾਰਾ ਕੁਝ ਮਨ ਵੇਖ ਲੈਂਦਾ, ਫਰੋਲ ਲੈਂਦਾ, ਘੋਖ ਪੜਤਾਲ ਕਰ ਲੈਂਦਾ, ਪੜਚੋਲ ਕਰ ਲੈਂਦਾ, ਮਨ ਨੂੰ ਮਨ ਦੀ ਖੁਰਾਕ ਨਹੀਂ ਮਿਲਦੀ, ਤੇ ਉਦੋਂ ਮਨ ਕੀ ਹੁੰਦਾ ਫਿਰ, ਉਦਾਸ। ਜੋ ਚਾਹੀਦਾ ਸੀ ਉਹ ਨਹੀਂ ਮਿਲਿਆ, ਜੋ ਚਾਹੀਦਾ ਸੀ ਉਹ ਨਹੀਂ ਮਿਲਿਆ। ਮੇਰੇ ਅੰਤਰ ਭੁੱਖ ਨਾ ਉਤਰੈ ਅਮਾਲੀ, ਜੇ ਸੌ ਭੋਜਨ ਮੈਂ ਨੀਰੇ, ਮੇਰੇ ਮਨ ਤਨ ਪ੍ਰੇਮ ਪਿਰਮ ਕਾਬਿਨ ਦਰਸ਼ਨ ਕਿਉਂ ਮਨ ਤੀਰੇ। ਹੁਣ ਮਨ ਦੀ ਤੰਗ ਸਿਰਫ ਦਰਸ਼ਨਾਂ ਦੀ ਹੈ, ਅਤੇ ਉਹ ਦਰਸ਼ਨ ਜਿਹੜੇ ਨੇ ਜਿੰਨਾ ਚਿਰ ਨਹੀਂ ਮਿਲ ਜਾਂਦੇ ਉਹਨਾਂ ਚਿਰ ਮਨ ਸਬਰ ਨਹੀਂ ਕਰੇਗਾ, ਮਨ ਨੂੰ ਟਿਕਾ ਨਹੀਂ ਆਵੇਗਾ।
0: ਸੁਣ ਸੱਜਣ ਮੇਰੇ ਪ੍ਰੀਤਮ ਭਾਈ, ਮੈਂ ਮਿਲੇ ਹੋ ਮਿੱਤਰ ਸੁਖਦਾਤਾ, ਉਹ ਜੀਅ ਕੀ ਮੇਰੀ ਸਭ ਬੇਦਨ ਜਾਣੈ, ਨਿਤ ਸੁਣਾਵੈ ਹਰ ਕੀਆਂ ਬਾਤਾਂ।
1: ਫਿਰ ਜੀ ਦੂਸਰਾ ਪਦਾ ਗੁਰੂ ਸਾਹਿਬ ਨੇ ਆਰੰਭ ਕੀਤਾ, ਕਹਿੰਦੇ ਸੁਣ ਸੱਜਣ ਮੇਰੇ ਪ੍ਰੀਤਮ ਭਾਈ, ਹੇ ਮੇਰੇ ਸੱਜਣ, ਹੇ ਮੇਰੇ ਪਿਆਰੇ, ਹੇ ਮੇਰੇ ਭਾਈ, ਹੇ ਮੇਰੇ ਮਿੱਤਰ ਪਿਆਰੇ, ਮੈਂ ਮੇਲੇ ਹੋ ਮਿੱਤਰ ਸੁਖ ਦਾਤਾ, ਮੈਨੂੰ ਉਹ ਸੁੱਖਾਂ ਦਾ ਦਾਤਾ ਮੇਲ, ਉਹਦੇ ਨਾਲ ਮੇਰਾ ਮਿਲਾਪ ਕਰਾ। ਜਦੋਂ ਉਹਦੇ ਨਾਲ ਮਿਲਾਪ ਦੀ ਗੱਲ ਕੀਤੀ, ਕਹਿੰਦੇ ਕਿਉਂ ਭਾਈ, ਕਹਿੰਦੇ ਉਹ ਜੀ ਕੀ ਮੇਰੀ ਸਭ ਵੇਦਨ ਜਾਣੈ, ਉਹਨੂੰ ਪਤਾ ਵੀ ਮੇਰੀ ਵੇਦਨ ਕੀ ਹੈ, ਮੈਂ ਉਹਦੇ ਅੱਗੇ ਆਪਣੀ ਵੇਦਨ ਰੱਖੀ ਹੋਈ ਹੈ। ਜਿਵੇਂ ਇਹਨੂੰ ਹੋਰ ਸੁਖਾਲੇ ਜਿਹੇ ਰੂਪ 'ਚ ਸਮਝੀਏ, ਇੱਕ ਦੁਕਾਨ 'ਤੇ ਅਸੀਂ ਗਏ, ਜਿਹੜਾ ਦੁਕਾਨਦਾਰ ਉੱਥੇ ਰੋਜ਼ ਬੈਠਦਾ, ਅੱਜ ਉਹ ਨਹੀਂ ਬੈਠਾ, ਅੱਜ ਉਹ ਨਹੀਂ ਬੈਠਾ, ਅੱਜ ਜਿਹੜਾ ਦੁਕਾਨਦਾਰ ਬੈਠਾ ਹੈ ਉਹਦੇ ਕੋਲ ਦੁਕਾਨ 'ਤੇ ਗਏ, ਉਹਨੂੰ ਜਦੋਂ ਦੁਕਾਨ 'ਤੇ ਗਏ ਉਹਨੇ ਸਵਾਲ ਕੀਤਾ, ਦੱਸੋ ਕੀ ਚਾਹੀਦਾ, ਅਤੇ ਸਾਡਾ ਉਹਨੂੰ ਜਵਾਬ ਦੇਣ ਨਾਲੋਂ ਸਾਡਾ ਦੂਜਾ ਸਵਾਲ ਸੀ, ਇਹ ਦੱਸੋ ਜੀ ਉਹ ਇਨਸਾਨ ਕਿੱਥੇ ਆ ਜਿਹੜਾ ਪਹਿਲਾਂ ਇੱਥੇ ਬੈਠਦਾ ਹੈ, ਸਾਡਾ ਸਵਾਲ ਇਹ। ਉਹਨੇ ਸਵਾਲ ਕੀਤਾ ਤੁਹਾਨੂੰ ਕੀ ਚਾਹੀਦਾ, ਅਸੀਂ ਉਹਨੂੰ ਉਹ ਜਵਾਬ ਨਹੀਂ ਦਿੱਤਾ, ਅਸੀਂ ਉਹ ਸਵਾਲ ਕੀਤਾ ਵੀ ਮੈਨੂੰ ਉਹ ਇਨਸਾਨ ਦੱਸੋ ਕਿੱਥੇ ਆ ਜਿਹੜਾ ਪਹਿਲਾਂ ਬਹਿੰਦਾ, ਫਿਰ ਉਹ ਸਾਨੂੰ ਜਵਾਬ ਦਿੰਦਾ ਵੀ ਉਹ ਕਿੱਥੇ ਹੈ। ਫਿਰ ਦੂਜਾ ਸਵਾਲ ਉਹਦਾ ਵੀ ਦੱਸੋ, ਕਹਿੰਦੇ ਨਹੀਂ ਉਹਨੂੰ ਸਭ ਕੁਝ ਪਤਾ ਮੈਨੂੰ ਕੀ ਚਾਹੀਦਾ, ਉਹ ਜਾਣਦਾ, ਜਾਂ ਤਾਂ ਉਹਦੇ ਨਾਲ ਗੱਲ ਕਰਾ ਦਿਓ ਅਤੇ ਜਾਂ ਉਹਨੂੰ ਬੁਲਾ ਦਿਓ, ਜਦੋਂ ਉਹ ਹੋਏਗਾ ਮੈਂ ਉਦੋਂ ਚੱਲ ਕੇ ਆ ਜਾਵਾਂਗਾ, ਕਿਉਂਕਿ ਉਹ ਮੇਰੀ ਸਾਰੀ ਵੇਦਨ ਜਾਣਦਾ। ਅੱਜ ਮੈਂ ਪਦਾਰਥ ਲੈ ਕੇ ਕੋਈ ਨਹੀਂ ਜਾਣਾ, ਕਿਉਂਕਿ ਅੱਜ ਉਹ ਹੈ ਨਹੀਂ ਜਿਹੜਾ ਇਸ ਦੁਕਾਨ 'ਤੇ ਬੈਠਦਾ ਹੈ। ਇਸੇ ਤਰ੍ਹਾਂ ਜੀ ਗੁਰੂ ਸਾਹਿਬ ਕਹਿੰਦੇ ਵੀ ਮੈਂ ਉਹਨੂੰ ਮਿਲਣਾ ਚਾਹੁੰਦਾ, ਮੈਨੂੰ ਮਿਲਾਪ ਕਰਾਓ। ਸਵਾਲ ਕਰ ਲਿਆ, ਭਾਈ ਕਿਉਂ, ਕਹਿੰਦੇ ਨਹੀਂ ਉਹਨੂੰ ਪਤਾ ਮੈਂ ਉਹਨੂੰ ਕਿਉਂ ਮਿਲਣਾ ਚਾਹੁੰਦਾ, ਉਹ ਮੇਰੇ ਮਨ ਦੀ ਵੇਦਨ ਜਾਣਦਾ। ਜੀ ਕੀ ਬਿਰਥਾ ਹੋਏ ਸੋ ਗੁਰ ਪੈ, ਅਰਦਾਸ ਕਰ, ਆਪਣੀ ਅਰਦਾਸ ਉਹ ਕਰ ਨਾ ਗੁਰੂ ਅੱਗੇ ਜਿਹੜੇ ਤੇਰੇ ਜੀ ਦੀ ਬਿਰਥ, ਔਰ ਉਹ ਜਾਣਦਾ ਬਿਨ ਬੋਲਿਆਂ ਸਭ ਕੁਛ ਜਾਣਦਾ ਦੇ ਰੂਪ ਵਿੱਚ। ਵਾਰ ਵਾਰ ਉਹਦੇ ਅੱਗੇ ਇਹ ਤਾਂ ਨਹੀਂ ਕਹਿ ਸਕਦੇ ਮੈਂ ਬੇਦਨ ਕਰਾਂਗਾ ਤਾਂ ਹੀ ਸਮਝੇਗਾ, ਮੈਂ ਉਹਦੇ ਅੱਗੇ ਬੋਲ ਕੇ ਦੱਸਾਂਗਾ, ਨਹੀਂ ਉਹ ਜਾਣਦਾ ਮੇਰੇ ਅੰਦਰ ਕੀ ਚੱਲ ਰਿਹਾ, ਮੇਰੇ ਅੰਦਰ ਦਾ ਵਲਵਲਾ ਕੀ ਹੈ, ਮੇਰੇ ਅੰਦਰ ਦੀ ਵੇਦਨ ਕੀ ਹੈ, ਉਹ ਮੇਰੇ ਨਾਲੋਂ ਚੰਗੀ ਤਰ੍ਹਾਂ ਸਮਝਦਾ, ਕਿਸੇ ਦੂਜੇ ਨਾਲੋਂ ਵੀ ਚੰਗਾ ਜਾਣਦਾ। ਕੋਈ ਦੂਜਾ ਮੇਰੀ ਵੇਦਨ ਸਮਝੇ ਨਾ ਸਮਝੇ, ਪਰ ਅਕਾਲ ਪੁਰਖ ਮੇਰੀ ਵੇਦਨ ਨੂੰ ਜਾਣਦਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਭਾਈ ਮੈਨੂੰ ਉਸ ਪਿਆਰੇ ਨਾਲ ਮਿਲੋ ਜਿਹੜਾ ਪਿਆਰਾ ਮੇਰੇ ਲਈ ਸੁੱਖਾਂ ਦਾ ਦਾਤਾ ਹੈ, ਉਹ ਸੁੱਖਾਂ ਦੇ ਦਾਤੇ ਨਾਲ ਮੇਰਾ ਮਿਲਾਪ ਕਰਾਓ, ਕਿਉਂਕਿ ਮੇਰੇ ਜੀ ਦੀਆਂ ਸਾਰੀਆਂ ਵੇਦਨ ਉਹ ਜਾਣਦਾ ਹੈ ਮੈਂ ਕਿਉਂ ਇਸ ਇੱਛਾਧਾਰੀ ਹੈ, ਕਿਉਂ ਇਸ ਤਰ੍ਹਾਂ ਦੀ ਵਿਚਾਰ ਅਪਣਾਈ ਹੈ, ਕਿਉਂ ਇੱਦਾਂ ਦੇ ਹਾਲਾਤ ਬਣੇ ਨੇ। ਉਹ ਸਾਰੀ ਦੀ ਸਾਰੀ ਵੇਦਨ ਅਰਜ਼ੋਈ ਮੇਰੇ ਮਨ ਦੀ ਹਰ ਤਰੀਕੇ ਨਾਲ ਜਾਣਦਾ ਹੈ। ਉਹ ਜੀ ਕੀ ਮੇਰੀ ਸਭ ਵੇਦਨ ਜਾਣੈ, ਨਿੱਤ ਸੁਣਾਵੈ ਹਰ ਕੀਆਂ ਬਾਤਾਂ। ਉਹ ਤੇ ਮੈਨੂੰ ਨਿਤਾ ਪ੍ਰਤੀ ਫਿਰ ਰੱਬ ਦੇ ਘਰ ਦੀਆਂ ਬਾਤਾਂ ਵੀ ਸੁਣਾਉਂਦਾ ਹੈ। ਉਹ ਪਿਆਰਾ ਸੱਜਣ ਮੇਲੋ ਜਿਹੜਾ ਰੱਬ ਦੇ ਘਰ ਦੀਆਂ ਬਾਤਾਂ ਸੁਣਾਵੇ, ਰੱਬ ਦੇ ਘਰ ਦੀ ਬਾਤ ਕਰੇ, ਰੱਬ ਦੇ ਘਰ ਦੀਆਂ ਗੱਲਾਂ ਕਰਦਾ ਰੱਬ ਦਾ ਜਸ ਕਰੇ, ਅਤੇ ਉਹਨੂੰ ਮਿਲਣ ਦੇ ਵਾਸਤੇ ਕੋਈ ਨਾ ਕੋਈ ਉਪਰਾਲਾ ਅਤੇ ਉੱਦਮ ਕਰੇ, ਤਾਂ ਜੋ ਮੈਂ ਆਸਾਨੀ ਦੇ ਨਾਲ ਆਪਣੇ ਖਸਮ ਆਪਣੇ ਪਿਆਰੇ ਪਰਮੇਸ਼ਰ ਨੂੰ ਮਿਲ ਸਕਾਂ।
0: ਹਾਂ ਇੱਕ ਖਿੰਨ ਤਿਸ ਬਿਨ ਰਹਿ ਨਾ ਸਕਾਂ, ਜਿਉਂ ਚਾਤ੍ਰਿਕ ਜਲ ਕੋ ਬਿਦਲਾਤਾ। ਹਾਂ ਕਿਆ ਗੁਣ ਤੇਰੇ ਸਾਰ ਸੰਭਾਲੀ, ਮੈਂ ਨਿਰਗੁਣ ਕੋ ਰੱਖ ਲੇਤਾ।
1: ਫਿਰ ਦੂਸਰੇ ਪਦੇ ਦੀ ਅਗਲੀਆਂ ਪੰਕਤੀਆਂ 'ਚ ਗੁਰੂ ਸਾਹਿਬ ਕਹਿੰਦੇ ਭਾਈ ਮੇਰੀ ਤਾਂ ਹਾਲਤ ਹੁਣ ਇੱਦਾਂ ਦੀ ਬਣੀ ਹੋਈ ਹੈ, ਹਾਂ ਇੱਕ ਖਿੰਨ ਤਿਸ ਬਿਨ ਰਹਿ ਨਾ ਸਕਾਂ। ਕਹਿੰਦੇ ਹੁਣ ਨਹੀਂ, ਹੁਣ ਤਾਂ ਸਾਹਮਣੇ ਮੌਤ ਦਿਸ ਰਹੀ ਹੈ। ਜਿਉਂ ਚਾਤ੍ਰਿਕ ਜਲ ਕਉ ਬਿਲ ਲਾਤਾ, ਜਿਵੇਂ ਬਬੀਹਾ ਜਲ ਲਈ ਤੜਫਦਾ, ਕਹਿੰਦੇ ਮੈਂ ਉਹਦੇ ਦਰਸ਼ਨਾਂ ਲਈ ਤੜਫ ਰਿਹਾ। ਹੁਣ ਬਬੀਹਾ ਜਲ ਵਾਸਤੇ ਸਵੰਤੀ ਬੂੰਦ ਲਈ ਤੜਫਦਾ ਹੋਵੇ, ਉਹਨੂੰ ਅੱਗੇ ਮੌਤ ਦਿਸਦੀ ਹੋਵੇ ਵੀ ਜੇ ਨਾ ਹੁਣ ਸਵੰਤੀ ਬੂੰਦ ਮਿਲੀ ਤਾਂ ਮਰ ਜਾਣਾ, ਅਤੇ ਉੱਧਰੋਂ ਸਵੰਤੀ ਬੂੰਦ ਉੱਧਰੋਂ ਵਰਖਾ ਸ਼ੁਰੂ ਹੋ ਜਾਏ, ਉੱਧਰੋਂ ਬਾਰਿਸ਼ ਸ਼ੁਰੂ ਹੋ ਜਾਏ, ਮੀਂਹ ਪੈਣ ਲੱਗ ਜਾਏ, ਉਸ ਬਬੀਹੇ ਨੂੰ ਸਬਰ ਆ ਜਾਂਦਾ। ਕਹਿੰਦੇ ਮੇਰੀ ਹਾਲਤ ਉੱਦਾਂ ਦੀ ਹੈ, ਮੈਂ ਵੀ ਤੜਫ ਰਿਹਾ ਹਾਂ ਉਹਨੂੰ ਮਿਲਣ ਵਾਸਤੇ, ਅਤੇ ਉਹਨਾਂ ਚਿਰ ਸਬਰ ਨਹੀਂ ਆਉਣਾ ਜਿੰਨਾ ਚਿਰ ਹੁਣ ਉਹ ਆਪਣੀ ਕਿਰਪਾ ਦੀ ਬਾਰਿਸ਼ ਕਿਰਪਾ ਦਾ ਮੀਂਹ ਪਾ ਨਹੀਂ ਲੈਂਦਾ ਨਾ, ਉਹਨਾਂ ਚਿਰ ਸਬਰ ਨਹੀਂ ਆਉਣਾ। ਅਤੇ ਉਹਦੀ ਕਿਰਪਾ ਦਾ ਮੀਂਹ ਹੈ ਉਹਦੇ ਦਰਸ਼ਨ, ਅਤੇ ਜਿੰਨਾ ਚਿਰ ਹੁਣ ਉਹ ਆਪਣੇ ਦਰਸ਼ਨ ਨਹੀਂ ਬਖਸ਼ ਦਿੰਦਾ ਉਨਾ ਚਿਰ ਮੈਨੂੰ ਸਬਰ ਨਹੀਂ ਆਏਗਾ, ਮੇਰੇ ਅੰਦਰ ਤੜਫਣਾ ਬਣੀ ਰਹੇਗੀ ਇੱਕ ਚਾਤ੍ਰਿਕ ਦੀ ਤਰ੍ਹਾਂ, ਇੱਕ ਬਾਬੀਹੇ ਦੀ ਤਰ੍ਹਾਂ। ਕਹਿੰਦੇ ਫਿਰ ਹਾਂ ਕਿਆ ਗੁਣ ਤੇਰੇ ਸਾਰ ਸੰਭਾਲੀ, ਰੱਬ ਜੀ ਮੈਂ ਤੇਰੇ ਕਿਹੜੇ ਕਿਹੜੇ ਗੁਣ ਚੇਤੇ ਕਰ ਕਰਕੇ ਤੈਨੂੰ ਯਾਦ ਕਰਾਂ, ਕਿਹੜੇ ਕਿਹੜੇ ਗੁਣਾਂ ਨਾਲ ਮੈਂ ਤੈਨੂੰ ਯਾਦ ਕਰਾਂ, ਕਿਹੜੇ ਕਿਹੜੇ ਗੁਣ ਤੇਰੇ ਚੇਤੇ ਕਰਾਂ। ਸਭ ਤੋਂ ਵੱਡਾ ਤੇਰਾ ਗੁਣ ਤਾਂ ਇਹ ਹੀ ਹੈ ਨਾ, ਮੈਂ ਨਿਰਗੁਣ ਕੌ ਰੱਖ ਲਈਤਾ, ਤੂੰ ਤਾਂ ਮੈਨੂੰ ਗੁਣਹੀਣੇ ਨੂੰ ਵੀ ਰੱਖ ਲੈਂਦਾ। ਮੇਰੇ ਕੋਲ ਗੁਣ ਹੋਵੇ ਤੂੰ ਸੰਭਾਲੇ, ਫਿਰ ਮੈਂ ਆਖਾਂ ਵੀ ਮੇਰੇ ਗੁਣ ਕਰਕੇ ਤੂੰ ਮੇਰੀ ਸੰਭਾਲ ਕੀਤੀ ਹੈ। ਮਾਲਕਾ ਮੇਰੇ ਕੋਲ ਗੁਣ ਹੈ ਹੀ ਕੋਈ ਨਹੀਂ, ਤੂੰ ਮੈਨੂੰ ਗੁਣਹੀਣ ਨੂੰ ਵੀ ਸੰਭਾਲੀ ਜਾਂਦਾ, ਇਸ ਲਈ ਮੈਂ ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਚੇਤੇ ਕਰਕੇ ਅਤੇ ਫਿਰ ਆਖਾਂ ਵੀ ਅਕਾਲ ਪੁਰਖ ਨੇ ਆਹ ਵੀ ਉਪਕਾਰ ਕੀਤਾ, ਅਕਾਲ ਪੁਰਖ ਦਾ ਵੀ ਪਰ ਉਪਕਾਰ ਮੇਰੇ ਉੱਤੇ ਹੈ, ਆਹ ਵੀ ਉਪਕਾਰ ਮੇਰੇ ਉੱਤੇ ਹੈ ਨਾ। ਤੇਰੀ ਬਖਸ਼ਿਸ਼ ਹੈ, ਤੇਰੇ ਗੁਣ ਨੇ, ਮੈਂ ਤੇਰੇ ਕਿਹੜੇ ਕਿਹੜੇ ਗੁਣ ਚੇਤਾ ਕਰਕੇ ਤੈਨੂੰ ਯਾਦ ਕਰਾਂ, ਤੈਨੂੰ ਸਿਮਰਾਂ। ਅਕਾਲ ਪੁਰਖ ਜੀ ਤੂੰ ਸਭ ਤੋਂ ਵੱਡਾ ਮੇਰੇ 'ਤੇ ਉਪਕਾਰ ਕਰਦਾ ਹੈ, ਔਗਣ ਕੋ ਨਾ ਚਿਤਾਰੇ ਦੇ ਰੂਪ 'ਚ ਸਭ ਤੋਂ ਵੱਡਾ ਉਪਕਾਰ ਕਰਦਾ ਹੈ। ਮੇਰੇ ਗੁਣ ਅਵਗੁਣ ਕੱਛ ਨਾ ਵਿਚਾਰਿਆ, ਨਾ ਕੋਈ ਮੇਰਾ ਗੁਣ ਅਤੇ ਅਵਗੁਣ ਵਿਚਾਰਿਆ, ਤੂੰ ਸਿਰਫ਼ ਮੈਨੂੰ ਨਿਰਗੁਣੇ ਨੂੰ ਵੇਖ ਕੇ ਅਤੇ ਆਪਣੇ ਨਿਗੁਣਿਆਂ ਨੂੰ ਆਪੇ ਬਖਸ਼ ਲਏ। ਭਾਈ ਉਹ ਅਕਾਲ ਪੁਰਖ ਪਰਮੇਸ਼ਰ ਦਾ ਸੁਭਾਅ ਹੈ, ਉਹ ਨਿਗੁਣਿਆਂ ਨੂੰ ਆਪੇ ਹੀ ਬਖਸ਼ ਲੈਂਦਾ। ਮਾਲਕਾ ਤੂੰ ਮੇਰੇ ਉੱਤੇ ਵੀ ਉਪਕਾਰ ਕੀਤਾ ਹੈ ਅਤੇ ਇਸ ਨਿਰਗੁਣ ਨੂੰ ਤੂੰ ਸੰਭਾਲਿਆ ਹੈ।
0: ਭਈ ਉਡੀਣੀ ਕੰਤ ਕੋ ਅਮਾਲੀ, ਸੋ ਪਿਰ ਕਦ ਨੈਣੀ ਦੇਖਾਂ, ਸਭ ਰਸ ਭੋਗਣ ਵਿਸਰੇ ਬਿਨ ਪਿਰ ਕਿਤੇ ਨਾ ਲੇਖਾ।
1: ਤੀਸਰਾ ਪਦਾ ਹਾਂ ਭਈ ਉਡੀਣੀ, ਉਡੀਣੀ ਸ਼ਬਦ ਵਰਤਿਆ ਗਿਆ ਜੀ ਉਦਾਸ, ਕਹਿੰਦੇ ਮੈਂ ਉਦਾਸ ਹੋ ਗਈ। ਕੰਤ ਕਉ ਅਮਾਲੀ, ਆਪਣੇ ਖਸਮ ਵਾਸਤੇ ਨਾ ਉਦਾਸ ਹੋਈਆਂ ਵੀ ਉਹਦੇ ਤੋਂ ਵਿਛੜਿਆ ਨੂੰ ਬੜਾ ਚਿਰ ਹੋ ਗਿਆ ਅਤੇ ਉਹ ਪਿਆਰਾ ਪਰਮੇਸ਼ਰ ਅਜੇ ਮਿਲਿਆ ਨਹੀਂ, ਇਸ ਕਰਕੇ ਮਨ ਨੇ ਉਦਾਸੀ ਧਾਰਨ ਕਰ ਲਈ, ਮਨ ਉਦਾਸ ਹੋ ਗਿਆ। ਹੁਣ ਉਹ ਮਨ ਉਦਾਸ ਹੋਇਆ ਅਤੇ ਉਹਦੀ ਉਦਾਸੀ ਉਦੋਂ ਮੁੱਕੇਗੀ ਜਦੋਂ ਇਹਦਾ ਪਿਆਰਾ ਮਨ ਦਾ ਪਿਆਰਾ ਮਨ ਨੂੰ ਮਿਲੇਗਾ। ਗੁਰੂ ਸਾਹਿਬ ਨੇ ਉਦਾਹਰਣ ਇੱਕ ਜੀਵ ਇਸਤਰੀ ਦੇ ਰੂਪ 'ਚ ਬਖਸ਼ੀ ਵੀ ਜਿਵੇਂ ਇੱਕ ਪਤਨੀ ਨੂੰ ਆਪਣੇ ਪਤੀ ਤੋਂ ਵਿਛੜਿਆਂ ਕੋਈ ਕਿੰਨਾ ਸਮਾਂ ਲੰਘ ਜਾਏ ਅਤੇ ਐਸਾ ਸਮਾਂ ਮਨ ਦੇ ਅੰਦਰ ਪੈਦਾ ਹੋ ਜਾਏ, ਮਨ ਦੇ ਅੰਦਰ ਐਸੀ ਇੱਕ ਵਿਚਾਰ ਇੱਕ ਖਿਆਲ ਪੈਦਾ ਹੋ ਜਾਏ ਜਿਹੜਾ ਹੁਣ ਇਹ ਚਾਹੁੰਦਾ ਹੈ ਵੀ ਮੈਂ ਕਿਸੇ ਵੀ ਹੱਦ 'ਤੇ ਜਾਵਾਂ, ਕਿਸੇ ਵੀ ਤਰੀਕੇ ਨਾਲ ਨਾ ਮੈਨੂੰ ਮੇਰੇ ਪਿਆਰੇ ਨਾਲ ਮੇਰੇ ਪਤੀ ਨਾਲ ਮੇਰਾ ਮਿਲਾਪ ਚਾਹੀਦਾ, ਮੈਂ ਉਹਨੂੰ ਮਿਲ, ਉਦਾਸ ਹੋ ਜਾਣਾ ਮਨ ਕਰਕੇ ਉਦਾਸ ਹੋ ਜਾਣਾ। ਗੁਰੂ ਸਾਹਿਬ ਕਹਿੰਦੇ ਮੇਰੀ ਦਸ਼ਾ ਵੀ ਉਸੇ ਇਸਤਰੀ ਵਰਗੀ ਬਣੀ ਹੈ ਜਿਹੜੀ ਆਪਣੇ ਖਸਮ ਪਤੀ ਤੋਂ ਵਿਛੜੀ ਹੋਈ ਹੁਣ ਉਦਾਸ ਹੋਈ। ਹਉਂ ਭਈ ਉਡੀਣੀ ਕੰਤ ਕਉ ਅਮਾਲੀ, ਹੁਣ ਉਡੀਕ ਕਦ ਉਦਾਸੀ ਕਾਹਦੀ ਹੈ, ਮੈਂ ਉਡੀਣੀ ਹਾਂ ਕਹਿੰਦੇ ਉਦਾਸ ਹੋਈ ਹਾਂ, ਸੋ ਪਿਰ ਕਦ ਨੈਣੀ ਦੇਖਾਂ, ਉਦਾਸ ਇਸ ਕਰਕੇ ਹੋਈ ਹਾਂ ਵੀ ਮੈਂ ਆਪਣੇ ਖਸਮ ਨੂੰ ਆਪਣੀਆਂ ਅੱਖਾਂ ਦੇ ਨਾਲ ਕਦੋਂ ਵੇਖਾਂਗੀ, ਆਪਣੇ ਪਿਆਰੇ ਨੂੰ ਕਦੋਂ ਵੇਖਾਂਗੀ, ਕਦੋਂ ਮੈਂ ਉਸ ਪਿਆਰੇ ਆਪਣੇ ਪਤੀ ਦੇ ਦਰਸ਼ਨ ਕਰਾਂਗੀ। ਫਿਰ ਨਾਲ ਸਭ ਰਸ ਭੋਗਣ ਵਿਸਰੇ, ਸਾਰਾ ਕੁਛ ਨਾ ਰਸ ਭੋਗ ਸਭ ਕੁਝ, ਹੁਣ ਕੋਈ ਕੁਛ ਨਹੀਂ ਚੰਗਾ ਲੱਗਦਾ, ਕੁਝ ਨਹੀਂ ਚੰਗਾ ਲੱਗ ਰਿਹਾ, ਬਿਨ ਪਿਰ ਕਿਤੇ ਨਾ ਲੇ, ਕਹਿੰਦੇ ਸਾਰਾ ਕੁਛ ਜਿੰਨੇ ਵੀ ਹਾਰ ਸ਼ਿੰਗਾਰ ਨੇ ਜਿੰਨੇ ਵੀ ਰਸ ਨੇ ਨਾ ਇਹ ਹੁਣ ਕੁਛ ਵੀ ਚੰਗਾ ਨਹੀਂ ਲੱਗ ਰਿਹਾ। ਕਿਉਂ? ਕਿਉਂਕਿ ਜਦੋਂ ਮੇਰਾ ਖਸਮ ਹੀ ਮੇਰੇ ਕੋਲ ਹੈ ਨਹੀਂ, ਕਹਿੰਦੇ ਫਿਰ ਮੇਰੇ ਲਾਏ ਸ਼ਿੰਗਾਰ ਕਿਹੜੇ ਲੇਖੇ ਵਿੱਚ ਪੈਣਗੇ। ਬਿਨ ਪਿਰ ਕਿਤੇ ਨਾ ਲਿਖੇ, ਕਿਸੇ ਵੀ ਗਿਣਤੀ ਵਿੱਚ ਨਹੀਂ, ਜਿੰਨਾ ਚਿਰ ਮੇਰਾ ਖਸਮ ਮੇਰਾ ਪਿਆਰਾ ਮੇਰੀਆਂ ਅੱਖਾਂ ਸਾਹਮਣੇ ਨਾ ਹੋਵੇ ਓਨਾ ਚਿਰ ਆ ਮੇਰੇ ਰਸ ਮੇਰੀਆਂ ਜਿੰਨੀਆਂ ਵੀ ਹੈ ਨਾ, ਭਾਵੇਂ 36 ਪ੍ਰਕਾਰ ਦੇ ਭੋਜਨਾਂ ਦੀ ਗੱਲ ਕਰ ਲਓ ਅਤੇ ਭਾਵੇਂ ਹਾਰ ਸ਼ਿੰਗਾਰ ਦੀ। ਹੁਣ ਇੱਕ ਜੀਵ ਇਸਤਰੀ ਉਹਨੂੰ ਪਤਾ ਵੀ ਮੇਰਾ ਮਾਲਕ ਪਤੀ ਖਸਮ ਮੇਰੇ ਘਰ ਵਿੱਚ ਹੈ ਨਾ, ਘਰ ਵਿੱਚ ਹੈ, ਉਹ ਕਈ ਤਰ੍ਹਾਂ ਦੇ ਯਤਨ ਕਰਦੀ, 36 ਪ੍ਰਕਾਰ ਦੇ ਭੋਜਨ ਬਣਾਉਂਦੀ ਹੈ ਵੀ ਮੇਰਾ ਸਿਰ ਦਾ ਸਾਈ ਘਰ ਦੇ ਵਿੱਚ ਹੈ, ਮੈਂ ਉਹਦੇ ਲਈ 36 ਪ੍ਰਕਾਰ ਦੇ ਭੋਜਨ ਬਣਾਵਾਂ, ਉਹਦੀ ਪ੍ਰਸੰਨਤਾ ਹਾਸਲ ਕਰਾਂ। ਅਤੇ ਜੇ ਉਹ ਘਰ ਵਿੱਚ ਹੋਵੇ ਹੀ ਨਾ ਤਾਂ ਤੁਸੀਂ ਕਦੇ ਵੇਖੋ, ਆਪਾਂ ਸਾਰੇ ਪਰਿਵਾਰਾਂ ਵਾਲੇ ਹਾਂ ਅਤੇ ਕਈ ਵਾਰੀ ਉਹ ਪ੍ਰਸ਼ਾਦਾ ਬਣਾਉਣ ਤੋਂ ਵੀ ਗੁਰੇਜ਼ ਕਰ ਜਾਂਦੇ ਵੀ ਨਹੀਂ ਮੈਂ ਪ੍ਰਸ਼ਾਦਾ ਨਹੀਂ ਬਣਾਉਣਾ ਜਦੋਂ ਹੈ ਹੀ ਕੋਈ ਨਹੀਂ ਘਰ ਦੇ ਵਿੱਚ ਨਾ। ਇਸ ਲਈ ਗੁਰੂ ਸਾਹਿਬ ਕਹਿੰਦੇ ਵੀ ਮੇਰੀ ਹੁਣ ਦਸ਼ਾ ਨਾ ਉਸੇ ਇਸਤਰੀ ਵਰਗੀ ਬਣ ਚੁੱਕੀ ਹੈ ਜਿਹੜੀ ਆਪਣੇ ਪਤੀ ਦੇ ਇੰਤਜ਼ਾਰ ਵਿੱਚ ਬੈਠੀ ਹੈ ਅਤੇ ਉਦਾਸ ਹੋਈ ਹੋਈ ਹੈ ਵੀ ਕਦੋਂ ਮੇਰਾ ਖਸਮ ਘਰ ਵਿੱਚ ਆਵੇ ਅਤੇ ਮੈਂ ਉਹਦੇ ਦਰਸ਼ਨ ਉਹਦੀਆਂ ਉਹਨੂੰ ਆਪਣੀਆਂ ਅੱਖਾਂ ਨਾਲ ਵੇਖਾਂ। ਇਹ ਮਨ ਦੀ ਇੱਕ ਬੇਦਨ ਹੈ, ਬਸ ਮੈਂ ਕਦੋਂ ਵੇਖਾਂ ਉਹਨੂੰ ਆਪਣੀਆਂ ਅੱਖਾਂ ਦੇ ਨਾਲ ਆਪਣੇ ਨੇਤਰਾਂ ਦੇ ਨਾਲ। ਔਰ ਦੂਜਾ ਕਹਿੰਦੇ ਹੁਣ ਉਹਦੇ ਤੋਂ ਬਿਨਾਂ ਸਭ ਰਸ ਭੋਗਣ, ਸਾਰੇ ਰਸ ਭੋਗ ਜੋ ਵੀ ਹੈ ਵਿਸਰੇ, ਸਭ ਕੁਝ ਭੁੱਲ ਗਿਆ, ਹੁਣ ਕੁਛ ਵੀ ਚੰਗਾ ਨਹੀਂ ਲੱਗ ਰਿਹਾ। ਬਿਨ ਪਿਰ, ਕਿਉਂਕਿ ਖਸਮ ਕੋਲੇ ਹੈ ਨਹੀਂ ਕਿਤੇ ਨਾ ਲੇਖੇ, ਅਤੇ ਮੇਰੇ ਰਸ ਭੋਗ ਸਾਰਾ ਕੁਛ ਨਿਸਫਲ ਹੈ ਜਿੰਨਾ ਚਿਰ ਉਹ ਖਸਮ ਘਰ ਵਿੱਚ ਨਾ ਆ ਜਾਏ, ਪਤੀ ਘਰ ਵਿੱਚ ਨਾ ਆ ਜਾਏ। ਸੰਸਾਰਿਕ ਤੌਰ 'ਤੇ ਆਪਾਂ ਵੇਖ ਲਈਏ ਨਾ, ਜੇ ਇੱਕ ਇਨਸਾਨ ਘਰੋਂ ਜਾਂਦਾ ਹੈ ਕਾਰ ਵਿਹਾਰ ਵਾਸਤੇ, ਉਹਦੇ ਵਾਪਸ ਪਰਤ ਕੇ ਆਉਣ ਦਾ ਵੀ ਇੱਕ ਸਮਾਂ ਹੈ ਵੀ ਇੰਨੇ ਕੁ ਸਮੇਂ ਤੱਕ ਉਹ ਵਾਪਸ ਪਰਤ ਆਉਂਦੇ ਨੇ। ਪਰਿਵਾਰ ਉਡੀਕ ਵਿੱਚ ਹੁੰਦਾ ਹੈ ਵੀ ਇੰਨੇ ਕੁ ਸਮੇਂ ਤੱਕ ਆ ਜਾਂਦੇ ਨੇ, ਉਹ ਸਮਾਂ ਟੱਪ ਜਾਏ, ਇੱਦਾਂ ਕਹਿ ਲਓ ਵੀ ਉਹ ਸਮਾਂ ਲੰਘ ਜਾਏ ਅਤੇ ਇਨਸਾਨ ਘਰੇ ਨਾ ਪਰਤੇ, ਸਾਰੇ ਪਰਿਵਾਰ ਨੂੰ ਚਿੰਤਾ ਬਣ ਜਾਂਦੀ ਹੈ। ਸਾਰੇ ਪਰਿਵਾਰ ਨੂੰ ਚਿੰਤਾ ਬਣੀ, ਹੁਣ ਪਰਿਵਾਰ ਯਤਨ ਕਰਦਾ ਵੀ ਕਿਸੇ ਨਾ ਕਿਸੇ ਤਰੀਕੇ ਉਹਦੇ ਨਾਲ ਸੰਪਰਕ ਕਰਕੇ ਉਹਨੂੰ ਪੁੱਛੀਏ ਵੀ ਅੱਜ ਤੇਰੇ ਲੇਟ ਹੋਣ ਦਾ ਕਾਰਨ ਕੀ ਹੈ। ਅਤੇ ਜਿੰਨਾ ਚਿਰ ਆਪਾਂ ਘਰ ਨਹੀਂ ਆ ਜਾਂਦੇ ਜੀ, ਉਨਾ ਚਿਰ ਘਰ ਵਾਲੇ ਜੀ ਵੀ ਜਿਹੜੇ ਨਾ ਉਹ ਪ੍ਰਸ਼ਾਦੇ ਭੋਜਨ ਤੋਂ ਗੁਰੇਜ਼ ਕਰਕੇ ਬੈਠੇ ਨੇ। ਹੋ ਬੱਚੇ ਹੋ ਸਕਦਾ ਹੈ ਨਾ, ਪੁੱਤਰ ਧੀਆਂ ਹੋ ਸਕਦਾ ਕਹਿਣ ਵੀ ਸਾਨੂੰ ਭੁੱਖ ਲੱਗੀ, ਬਾਲਕ ਰੂਪ ਵਿੱਚ ਜਿੰਨਾ ਚਿਰ ਬਚਪਨ ਹੈ, ਜਦੋਂ ਉਹ ਵੀ ਆਪਣੀ ਸੁਰਤ ਸੰਭਾਲ ਜਾਂਦੇ ਨੇ, ਉਹ ਵੀ ਇਸ ਗੱਲ 'ਤੇ ਰੁਕ ਜਾਂਦੇ ਨੇ ਵੀ ਜਿੰਨਾ ਚਿਰ ਪਿਤਾ ਜੀ ਘਰੇ ਨਹੀਂ ਆ ਜਾਂਦੇ ਉਨਾ ਚਿਰ ਆਪਾਂ ਪ੍ਰਸ਼ਾਦਾ ਨਹੀਂ ਛਕਣਾ। ਜਦੋਂ ਆ ਜਾਣਗੇ ਆਪਾਂ ਸਾਰੇ ਬੈਠ ਕੇ ਇਕੱਠੇ ਆ ਛਕਾਂਗੇ। ਅਤੇ ਸਾਰਾ ਪਰਿਵਾਰ ਇੰਤਜ਼ਾਰ ਵਿੱਚ ਬੈਠਾ ਹੁੰਦਾ ਵੀ ਹੁਣ ਕਦੋਂ ਉਹ ਆਉਣਗੇ ਅਤੇ ਕਦੋਂ ਘਰ ਦੇ ਵਿੱਚ ਹੈ ਨਾ ਆਉਣਗੇ, ਅਸੀਂ ਅੱਖੀਂ ਵੇਖਾਂਗੇ, ਫਿਰ ਅਸੀਂ ਸਾਰੀ ਫੈਮਿਲੀ ਪਰਿਵਾਰ ਬਹਿ ਕੇ ਭੋਜਨ ਛਕਾਂਗੇ। ਉਸੇ ਰੂਪ ਵਿੱਚ ਗੁਰੂ ਸਾਹਿਬ ਕਹਿੰਦੇ ਮਨ ਇੱਕ ਜੀਵ ਇਸਤਰੀ ਦੇ ਅਵਸਥਾ ਵਿੱਚ ਹੈ, ਮਨ ਦੇ ਅੰਦਰ ਤੰਗ ਪੈਦਾ ਹੋ ਗਈ, ਆਪਣੇ ਖਸਮ ਨੂੰ ਮਿਲਣਾ ਬੜਾ ਚਿਰ ਹੋਇਆ, ਅਕਾਲ ਪੁਰਖ ਪਰਮੇਸ਼ਵਰ ਦੇ ਦਰਸ਼ਨ ਨਹੀਂ ਹੋਏ, ਅਤੇ ਜਦੋਂ ਉਹਦੇ ਦਰਸ਼ਨ ਨਹੀਂ ਹੋਏ ਕਹਿੰਦੇ ਹੁਣ ਮਨ ਨੇ ਖਿੱਚ ਕੀਤੀ ਵੀ ਅੱਜ ਉਹਦੇ ਦਰਸ਼ਨ ਕਰਨੇ ਨੇ, ਅਤੇ ਜਿੰਨਾ ਚਿਰ ਦਰਸ਼ਨ ਨਹੀਂ ਹੋ ਜਾਂਦੇ ਉਨ੍ਹਾਂ ਚਿਰ ਅੱਜ ਕੋਈ ਵੀ ਰਸ ਚੰਗਾ ਨਹੀਂ ਲੱਗਦਾ। ਬਸ ਉਸੇ ਰੂਪ ਵਿੱਚ ਗੁਰੂ ਸਾਹਿਬ ਨੇ ਬਿਆਨ ਕੀਤਾ, ਕਹਿੰਦੇ ਸਭ ਰਸ ਭੋਗਣ ਵਿਸਰੇ ਬਿਨ ਪਿਰ ਕਿਤੇ ਨਾ ਲਿਖੇ, ਕਿਸੇ ਵੀ ਗਿਣਤੀ ਵਿੱਚ ਨਹੀਂ ਉਹ ਰਸ ਅਤੇ ਉਹ ਭੋਗਣ ਪਾਤਸ਼ਾਹੀਆਂ ਜੋ ਵੀ ਹੈ ਅਕਾਲ ਪੁਰਖ ਪਰਮੇਸ਼ਵਰ ਦੇ ਦਰਸ਼ਨਾਂ ਤੋਂ ਬਿਨਾਂ।
0: ਇਹ ਕਾਪੜ ਤਨ ਨਾ ਸੁਖਾਵਈ, ਕਰ ਨਾ ਸਕੋ ਵੇਸਾ, ਜਿਨੀ ਸਖੀ ਲਾਲ ਰਾਵਿਆ ਪਿਆਰਾ, ਤਿੰਨ ਆਗੈ ਹਮ ਆਦੇਸ਼ਾ।
1: ਹੁਣ ਸੋਹਣੇ ਵਸਤਰ ਵੀ ਮੈਨੂੰ ਪਾਉਂਦੇ ਨਹੀਂ, ਚੰਗੇ ਨਹੀਂ ਲੱਗਦੇ। ਇਹ ਕਾਪੜ ਤਨ ਨਾ ਸੁਖਾਵਈ, ਹੁਣ ਪੁਸ਼ਾਕ ਵੀ ਜਿਹੜੀ ਨਾ, ਚੰਗੇ ਵਸਤਰ ਵੀ ਜਿਹੜੇ ਉਹ ਹੁਣ ਪਾਉਂਦੇ ਨਹੀਂ। ਤੁਸੀਂ ਕਦੇ ਵੀ ਵੇਖੋ ਰੱਬੀ ਪਿਆਰਿਆਂ ਨੂੰ ਵੇਖੋ, ਕਦੇ ਉਹ ਕਦੇ ਆਪਣੇ ਕੱਪੜਿਆਂ ਵੱਲ ਬਹੁਤਾ ਖਿਆਲ ਨਹੀਂ ਰੱਖਦੇ, ਜਿੱਦਾਂ ਦੇ ਹੈ ਭਾਈ ਦੇ ਦਿਓ ਅਸੀਂ ਪਾ ਲੈਣੇ, ਕਦੇ ਵੀ। ਜਿਵੇਂ ਭਗਤ ਰਵਿਦਾਸ ਜੀ ਦਾ ਆਪਾਂ ਇੱਕ ਸ਼ਬਦ ਪੜ੍ਹ ਲੈਂਦੇ, ਕਹਿੰਦੇ ਚਮਰੱਟਾ ਗਾਂਠ ਨਾ ਜਨਈ, ਲੋਕ ਗਠਾਵੇਂ ਪਨਹੀ, ਆਰ ਨਹੀਂ ਜਿਹ ਤੋ ਪਾਉ, ਨਹੀਂ ਰਾਂਬੀ ਠਾਉ ਰੋਪਾਉ, ਲੋਕ ਗੰਠ ਗੰਠ ਖਰਾ ਬਿਗੂਚਾ, ਹਉ ਬਿਨ ਗੰਠ ਹੈ ਜਾਏ ਪਹੁੰਚਾ। ਰਵਿਦਾਸ ਜਪੈ ਰਾਮ ਨਾਮਾ, ਮੋਹੇ ਜਮ ਸਿਉ ਨਹੀਂ ਕਾਮਾ। ਹੁਣ ਇਹਦੇ ਅਰਥ ਕਰੋ, ਭਗਤ ਰਵਿਦਾਸ ਜੀ ਕਹਿੰਦੇ ਸੰਸਾਰ ਮੈਨੂੰ ਅੱਜ ਤੱਕ ਇਹ ਹੀ ਕਹੀ ਜਾਂਦਾ ਵੀ ਇਹ ਚੰਮ ਦਾ ਕੰਮ ਕਰਨ ਵਾਲਾ ਹੈ, ਇਹੀ ਆਖੀ ਜਾਂਦਾ। ਕਹਿੰਦੇ ਮੈਂ ਮੰਨਦਾ ਆ ਮੈਂ ਚੰਮ ਦਾ ਕੰਮ ਕਰਦਾ। ਤੁਸੀਂ ਬਾਣੀ ਪੜ੍ਹੋ, ਬਾਣੀ ਵਿੱਚ ਭਗਤ ਕਬੀਰ ਸਾਹਿਬ ਨੇ ਭਗਤ ਰਵਿਦਾਸ ਜੀ ਨੇ ਇਸ ਗੱਲ ਦੀ ਪ੍ਰੋੜਤਾ ਆਪ ਕੀਤੀ, ਕਹਿ ਰਵਿਦਾਸ ਖਲਾਸ ਚਮਾਰਾ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਬੇਗਮਪੁਰਾ ਸ਼ਹਿਰ ਕੋ ਨਾਉਂ ਵਾਲਾ ਸ਼ਬਦ, ਉਹਦੀ ਸੰਪੂਰਨਤਾ, ਕਹਿ ਰਵਿਦਾਸ ਖਲਾਸ ਚਮਾਰਾ। ਕਹਿੰਦੇ ਮੈਂ ਖੁਦ ਮੰਨ ਰਿਹਾ ਹਾਂ ਵੀ ਮੈਂ ਖਾਲਸ ਰੂਪ ਵਿੱਚ ਹਾਂ, ਹਾਂ ਮੈਂ ਚੰਮ ਦਾ ਕੰਮ ਕਰਦਾ ਹਾਂ, ਪਰ ਨਾਲ ਇਹ ਵੀ ਦਾਅਵਾ ਕਰਦਾ ਜੋ ਹਮ ਸ਼ਹਿਰੀ, ਜਿਹੜਾ ਮੇਰੇ ਇਸ ਸ਼ਹਿਰ ਦੇ ਵਿੱਚ ਮੇਰੇ ਨਾਲ ਰਹਿਣ ਵਾਲਾ ਹੈ, ਸੋ ਮੀਤ ਹਮਾਰਾ, ਮੇਰਾ ਮਿੱਤਰ ਉਹ ਹੀ ਹੈ ਜਿਹੜਾ ਬੇਗਮਪੁਰਾ ਸ਼ਹਿਰ ਵਿੱਚ ਮੇਰੇ ਨਾਲ ਰਹਿੰਦਾ, ਜਿਹੜਾ ਨਹੀਂ ਰਹਿੰਦਾ ਮੈਂ ਉਹਦਾ ਮਿੱਤਰ ਨਹੀਂ ਹਾਂ, ਨਾ ਉਹਦੇ ਨਾਲ ਮੇਰੀ ਮਿੱਤਰਤਾ। ਹੁਣ ਬੇਗਮਪੁਰੇ ਸ਼ਹਿਰ 'ਚ ਰਹਿੰਦਾ ਕੌਣ ਹੈ, ਦੁੱਖ ਦੋ ਨਹੀਂ ਤੇ ਠਾਓ ਨਾ ਤਜਵੀਜ਼ ਖਿਰਾਜ, ਹੁਣ ਜਿਹਦੇ ਕੋਲ ਸਾਰਾ ਕੁਛ ਹੋਏਗਾ ਉਹੀ ਹਮ ਸ਼ਹਿਰੀ ਬਣੇਗਾ ਨਾ ਜੀ। ਮੰਨ ਲਓ ਆਪਾਂ ਹੁਣ ਲੁਧਿਆਣੇ 'ਚ ਰਹਿੰਦੇ ਹਾਂ, ਹਮ ਸ਼ਹਿਰੀ ਸਾਡੇ ਉਹ ਹੀ ਨੇ ਜਿਹੜੇ ਲੁਧਿਆਣੇ 'ਚ, ਜਿਹੜਾ ਲੁਧਿਆਣੇ ਤੋਂ ਬਾਹਰ ਆ ਕੇ ਆਖੀ ਜਾਏ ਅਸੀਂ ਵੀ ਤਾਂ ਤੇਰੇ ਸ਼ਹਿਰ ਦੇ, ਕਿੱਦਾਂ ਮੰਨ ਲਈਏ ਜੀ। ਭਗਤ ਰਵਿਦਾਸ ਜੀ ਕਹਿੰਦੇ ਕੋਈ ਲੱਖ ਆ ਕੇ ਆਖੀ ਜਾਏ ਮੈਂ ਵੀ ਤੇਰੀ ਅਵਸਥਾ ਵਾਲਾ ਹੀ ਹਾਂ, ਮੈਂ ਵੀ ਤੇਰੇ, ਕਹਿੰਦੇ ਮੈਂ ਕਿੱਦਾਂ ਮੰਨ ਲਾ, ਜਿੰਨਾ ਚਿਰ ਤੇਰੇ ਕੋਲ ਆਹ ਵਾਲੀ ਅਵਸਥਾ ਹੈ ਨਹੀਂ, ਤੂੰ ਬੇਗਮਪੁਰੇ ਸ਼ਹਿਰ ਵਿੱਚ ਵਾਸਾ ਹੀ ਨਹੀਂ ਕਰਦਾ, ਉਹਨਾਂ ਚਿਰ ਤੂੰ ਮੇਰਾ ਮਿੱਤਰ ਨਹੀਂ, ਉਹਨਾਂ ਚਿਰ ਤੂੰ ਮੇਰਾ ਮਿੱਤਰ ਨਹੀਂ। ਬਾਬਾ ਕਬੀਰ ਸਾਹਿਬ ਨੇ ਵੀ ਇਸ ਗੱਲ ਦੀ ਪ੍ਰੋੜਤਾ ਕੀਤੀ ਨਾ, ਜਿਹਨੂੰ ਉਹ ਕਹਿੰਦੇ ਨੇ ਵੀ ਸਭ ਤੇ ਹਮ ਬੁਰੇ ਹਮ ਤਜ ਭਲੋ, ਸਭ ਕੋਈ ਜਿਨ ਐਸਾ ਕਰ ਬੂਝਿਆ, ਮੀਤ ਹਮਾਰਾ ਸੋਏ। ਮੇਰਾ ਮਿੱਤਰ ਤੇ ਉਹੀ ਹੈ ਜਿਹੜਾ ਇਹ ਮੰਨੇ ਵੀ ਸਭ ਤੇ ਹਮ ਬੁਰੇ, ਹੁਣ ਕਿਹੜਾ ਮੰਨੇ, ਇੱਥੇ ਤੇ ਇਹੀ ਆ ਵੀ ਸਾਰੇ ਹੀ ਮਾੜੇ ਨੇ, ਅਸੀਂ ਚੰਗੇ ਹਾਂ ਬਸ, ਹੈ ਨਾ। ਤੁਸੀਂ ਜਿਹਨੂੰ ਮਰਜ਼ੀ ਪੁੱਛ ਲਓ ਕਹਿੰਦੇ ਸੰਸਾਰ ਮਾੜਾ ਹੈ, ਅਸੀਂ ਤੇ ਬਹੁਤ ਚੰਗੇ ਹਾਂ, ਸੰਸਾਰ ਮਾੜਾ, ਦੁਨੀਆ ਮਾੜੀ ਹੈ ਜੀ ਕੀ ਕਰੀ। ਹੁਣ ਦੁਨੀਆ ਮਾੜੀ ਤੇ ਅਸੀਂ ਕਹੀ ਜਾਂਦੇ, ਬਾਬਾ ਕਬੀਰ ਸਾਹਿਬ ਕਹਿੰਦੇ ਦੁਨੀਆ ਨਹੀਂ, ਇਹ ਕਹਿ ਸਭ ਤੇ ਹਮ ਬੁਰੇ, ਹਮ ਤਜ ਮੈਨੂੰ ਛੱਡ ਕੇ ਭਲੋ, ਸਭ ਕੁਛ ਸਾਰੇ ਹੀ ਭਲੇ ਨੇ, ਸਾਰੇ ਚੰਗੇ ਨੇ। ਜਿਨ ਐਸਾ ਕਰ ਬੂਝਿਆ, ਜਿਹਨੇ ਇੱਦਾਂ ਕਰਕੇ ਜਾਣ ਲਿਆ ਮੀਤ ਹਮਾਰਾ, ਕਹਿੰਦੇ ਉਹ ਮੇਰਾ ਮਿੱਤਰ ਹੈ। ਹੁਣ ਇਹ ਦੋਵੇਂ ਅਵਸਥਾਵਾਂ ਇੱਕੋ ਹੀ ਨੇ ਜੀ। ਬੇਗਮਪੁਰੇ ਸ਼ਹਿਰ ਦੇ ਕੋ ਨਾਓ ਵਿੱਚ ਵੀ ਇਹੀ ਕੁਝ ਬਣਨਾ, ਸਭ ਤੇ ਹਮ ਵੀ ਅਸੀਂ ਔਗਣੇ ਆ ਰਾਂ, ਸੰਸਾਰ ਸਾਰਾ ਚੰਗਾ ਹੈ, ਭਲਾ ਹੈ ਸਾਰਾ ਸੰਸਾਰ। ਭਗਤ ਰਵਿਦਾਸ ਜੀ ਨੇ ਇਸ ਗੱਲ ਦੀ ਪ੍ਰੋੜਤਾ ਕੀਤੀ। ਹੁਣ ਉਹ ਸ਼ਬਦ ਚਮਰੱਟਾ ਗਾਂਠ ਨਾ ਜਨਹੀ ਲੋਕ ਗਠਾਵੇਂ ਪਨਹੀ, ਹੁਣ ਉੱਥੇ ਨਾ ਜੀ ਉਹਨਾਂ ਨੇ ਪਨਹੀ ਸ਼ਬਦ ਆ ਸਰੀਰ ਵਾਸਤੇ ਵਰਤਿਆ, ਸਰੀਰ ਵਾਸਤੇ ਵਰਤਿਆ, ਇਹ ਜੋੜਾ ਇੱਕ। ਕਹਿੰਦੇ ਹੁਣ ਦਸ਼ਾ ਕੀ ਹੈ, ਲੋਕ ਗਠਾਵੇਂ ਪਨਹੀ, ਕਹਿੰਦੇ ਮੈਂ ਜੋੜਿਆਂ ਦਾ ਕੰਮ ਕਰਦਾ, ਚੰਮ ਦਾ ਕੰਮ ਕਰਦਾ, ਮੈਂ ਲੋਕਾਂ ਦੇ ਜੋੜੇ ਗੰਢਦਾ, ਮੇਰੇ ਕੋਲ ਲੋਕ ਜੋੜੇ ਗੰਢਾਉਣ ਵਾਸਤੇ ਆਉਂਦੇ ਨੇ। ਪਰ ਕਹਿੰਦੇ ਮੈਂ ਹੈਰਾਨ ਹਾਂ, ਲੋਕਾਂ ਦੇ ਜੋੜੇ ਮੈਂ ਗੰਢ ਰਿਹਾ, ਮੈਨੂੰ ਲੋਕ ਇਹ ਕਹੀ ਜਾਂਦੇ ਨੇ ਵੀ ਇਹ ਚੰਮ ਦਾ ਕੰਮ ਕਰਨ ਵਾਲਾ। ਕਹਿੰਦੇ ਲੋਕ ਇਹ ਕਿਉਂ ਨਹੀਂ ਜਾਣਦੇ ਵੀ ਏਦੂ ਵੱਡਾ ਅਤੇ ਚੰਮ ਨਾਲ ਪ੍ਰੇਮ ਸਾਡਾ, ਵੀ ਜਿੰਨਾ ਚੰਮ। ਹੁਣ ਭਗਤ ਰਵਿਦਾਸ ਜੀ ਦਾ ਸਿਰਫ ਕਿਰਤ ਹੈ, ਕੰਮ ਹੈ ਚੰਮ ਦਾ ਕੰਮ ਕਰਨਾ, ਚਮੜੇ ਦਾ ਕੰਮ ਕਰਨਾ ਉਹਨਾਂ ਦੀ ਕਿਰਤ ਹੈ। ਸੰਸਾਰ ਦਾ ਕੰਮ ਹੈ ਚੰਮ ਨਾਲ ਪਿਆਰ ਕਰਨਾ, ਦੋਨਾਂ 'ਚ ਫਰਕ ਹੈ, ਇੱਕ ਹੈ ਕਿਰਤ ਅਤੇ ਇੱਕ ਹੈ ਪ੍ਰੇਮ। ਹੁਣ ਜਿਹੜਾ ਪ੍ਰੇਮ ਕਰਨ ਵਾਲਾ, ਭਗਤ ਰਵਿਦਾਸ ਜੀ ਨੇ ਉਹਨਾਂ ਨੂੰ ਸਵਾਲ ਕੀਤਾ, ਕਹਿੰਦੇ ਇਹ ਤਾਂ ਦੱਸੋ, ਮੈਂ ਤਾਂ ਜੋੜੇ ਗੰਢ ਕੇ ਤੁਹਾਡੇ ਪੈਰਾਂ 'ਚ ਜੋੜੇ ਪਵਾ ਦੇਣਾ, ਤੁਸੀਂ ਆਪਣੀ ਜੋੜੇ ਨੂੰ ਟਾਕੀਆਂ ਕਿੰਨੀਆਂ ਲਾਈ ਜਾਂਦੇ, ਲੋਕ ਗੰਠ ਗੰਠ ਖਰਾ ਬਿਗੂਚਾ। ਉੱਥੇ ਟਾਕੀਆਂ ਲਾਉਣ ਤੋਂ ਭਾਵ ਇਹ ਸੀ, ਗੰਢਣ ਤੋਂ ਭਾਵ ਇਹ ਸੀ ਵੀ ਲੋਕ ਤਾਂ ਸਰੀਰ ਨੂੰ ਹੀ ਟਾਕੀਆਂ ਲਾਈ ਜਾਂਦੇ, ਕਦੇ ਕਦੇ ਟਾਕੀ ਲਾਈ ਜਾਂਦੇ, ਕਦੇ ਕਿਤੇ ਟਾਕੀ ਲਾਈ ਜਾਂਦੇ। ਭਗਤ ਰਵਿਦਾਸ ਜੀ ਨੇ ਪ੍ਰੋੜਤਾ ਜਿਸ ਗੱਲ ਦੀ ਕੀਤੀ ਹੈ, ਕਹਿੰਦੇ ਹੁਣ ਇਹ ਕਾਪੜ ਤਨ ਨਾ ਸੁਖਾਵੇ, ਹੁਣ ਇਹ ਤਨ ਰੂਪੀ ਵਸਤਰ ਵੱਲ ਬਹੁਤਾ ਧਿਆਨ ਨਹੀਂ ਜਾਂਦਾ ਵੀ ਇਹਨੂੰ ਸਵਾਰਾਂ ਅਤੇ ਸ਼ਿੰਗਾਰਾਂ, ਹੁਣ ਧਿਆਨ ਕਿੱਥੇ ਹੈ, ਸਿਰਫ ਆਪਣੇ ਖਸਮ ਨੂੰ ਮਿਲਣ, ਸਾਰਾ ਦਿਨ ਇਹਨੂੰ ਹੀ ਟਾਕੀਆਂ ਥੋੜ੍ਹੀ ਲਾਈ ਜਾਣੀਆਂ ਨੇ। ਭਗਤ ਰਵਿਦਾਸ ਜੀ ਕਹਿੰਦੇ ਨਾ ਮੇਰੇ ਕੋਲ ਉਹ ਆ ਰਿਹਾ, ਨਾ ਮੇਰੇ ਕੋਲ ਉਹ ਕੋਈ ਤੋਪ ਹੈ ਜਿਹਦੇ ਨਾਲ ਲੋਕ ਗਾਂਢੇ ਲਾਉਣ ਦੇ, ਕੰਨੂ ਆ ਆਪਣੇ ਸਰੀਰ ਨੂੰ। ਲੋਕ ਗੰਠ ਗੰਠ ਖਰਾ ਵੀ ਗੂਚਾ, ਥੱਕ ਗਏ ਕਹਿੰਦੇ ਲੋਕੀ, ਪਰ ਹਾਂ ਬਿਨ ਗੰਠ ਹੈ ਜਾਏ ਪਹੁੰਚਾ, ਮੈਂ ਕਦੇ ਆਪਣੇ ਸਰੀਰ ਨੂੰ ਟਾਕੀ ਨਹੀਂ ਲਾਈ, ਬਿਨਾਂ ਟਾਕੀਆਂ ਲਾਏ ਕਹਿੰਦੇ ਬਿਨਾਂ ਇਹਨੂੰ ਗੰਢਿਆ ਮੈਂ ਅਕਾਲ ਪੁਰਖ ਤੱਕ ਪਹੁੰਚਿਆ ਆ। ਹੁਣ ਰਵਿਦਾਸ ਜਪੈ ਰਾਮ ਨਾਮ, ਕਹਿੰਦੇ ਮੈਂ ਰੱਬ ਦਾ ਨਾਮ ਜਪਦਾ ਹਾਂ ਅਤੇ ਮੈਨੂੰ ਪਤਾ ਮੈਨੂੰ ਮੌਤ ਦਾ ਕੋਈ ਡਰ ਨਹੀਂ, ਅਤੇ ਜਿਹੜਾ ਇਹ ਸਰੀਰ ਨੂੰ ਤੋਪੇ ਗਾਂਢੇ ਲਾਉਣ ਵਿੱਚ ਲੱਗੇ ਹੋਏ ਨੇ ਉਹ ਸਿਰਫ ਇੱਥੋਂ ਤੱਕ ਹੀ ਸੀਮਤ ਰਹਿ ਜਾਂਦੇ, ਉਹਨਾਂ ਨੇ ਕਦੇ ਰੱਬ ਦੀ ਗੱਲ ਹੀ ਨਹੀਂ ਕੀਤੀ, ਪਰਮੇਸ਼ੁਰ ਦੀ ਗੱਲ ਹੀ ਨਹੀਂ ਕੀਤੀ। ਇਹ ਕਾਪੜ ਤਨ ਨਾ ਸੁਖਾਵਈ ਕਰ ਨਾ ਸਕੋ ਹਉ ਵੇਸਾ, ਕਹਿੰਦੇ ਨਹੀਂ ਕੋਈ ਵੇਸ ਚੰਗਾ ਲੱਗਦਾ, ਨਹੀਂ ਕੋਈ ਪਹਿਰਾਵਾ ਚੰਗਾ ਲੱਗਦਾ। ਹੁਣ ਤਾਂ ਇਹ ਹੈ ਜਿਵੇਂ ਇੱਕ ਆਮ ਕਰਕੇ ਸ਼ਬਦ ਵਿਦਵਾਨਾਂ ਦੁਆਰਾ, ਕਹਿੰਦੇ ਇੱਕ ਫਕੀਰ ਹੈ, ਉਹਦੇ ਮੋਢਿਆਂ 'ਤੇ ਕੰਬਲੀ ਰੱਖੀ ਹੋਈ ਅਤੇ ਉਹ ਕੰਬਲੀ ਵੀ ਸੜ ਗਈ ਨਾ, ਕੰਬਲੀ ਸੜੀ ਫਕੀਰ ਦੀ, ਅਤੇ ਉਹ ਤਾੜੀ ਮਾਰ ਕੇ ਹੱਸ ਪਿਆ, ਹੱਸਿਆ ਤਾੜੀ ਮਾਰ, ਅਤੇ ਤਾੜੀ ਮਾਰ ਕੇ ਹੱਸਦਾ ਹੋਇਆ ਕੀ ਕਹਿੰਦਾ, ਅਕਾਲ ਪੁਰਖ ਦਾ ਸ਼ੁਕਰ ਕਰਦਾ, ਇਹ ਵੀ ਲੱਥਾਂ ਮੋਢਿਆਂ ਤੋਂ ਭਾਰ, ਵੀ ਜਿਹੜਾ ਮੈਂ ਕੰਬਲੀ ਦਾ ਭਾਰ ਚੁੱਕੀ ਫਿਰਦਾ ਸੀ ਆਹ ਵੀ ਲੱਥਾਂ ਅੱਜ ਚੰਗਾ ਹੋਇਆ, ਇਹ ਵੀ ਸੜ ਗਈ ਹੈ। ਹੁਣ ਨਹੀਂ ਚੰਗਾ ਲੱਗਦਾ ਤਨ ਦਾ ਸ਼ਿੰਗਾਰ, ਨਹੀਂ ਸਿਖਾਉਂਦਾ ਕੋਈ ਤਨ ਦਾ ਸ਼ਿੰਗਾਰ, ਤਨ ਦਾ ਪ੍ਰੇਮ ਮੋਹ ਨਹੀਂ ਚੰਗਾ ਲੱਗਦਾ, ਕਿਉਂ, ਕਿਉਂਕਿ ਤਾਂਘ ਕਾਹਦੀ ਹੈ, ਅਕਾਲ ਪੁਰਖ ਨੂੰ ਮਿਲਣ ਦੀ। ਇਹ ਕਾਪੜ ਤਨ ਨਾ ਸੁਖਾਵਈ ਕਰ ਨਾ ਸਕੋ ਹਉ ਵੇਸਾ, ਕਹਿੰਦੇ ਮੈਂ ਵੇਸ ਕਰਾਂ ਵੀ ਕਿਵੇਂ, ਕਿਵੇਂ ਕਰ ਲਾਂ ਮੈਂ ਵੇਸ, ਜਿੰਨੀ ਸਖੀ ਲਾਲ ਰਾਵਿਆ, ਕਹਿੰਦੇ ਜਿੰਨਾਂ ਸਖੀਆਂ ਨੇ ਆਪਣੇ ਪਿਆਰੇ ਨੂੰ ਰਾਵ ਲਿਆ, ਉਹਨੂੰ ਮਿਲ ਲਿਆ, ਜਿਹੜੇ ਅਕਾਲ ਪੁਰਖ ਪਰਮੇਸ਼ਵਰ ਨਾਲ ਮਿਲ ਗਏ ਜੀਵ, ਤਿੰਨ ਆਗੇ ਹਮ ਆਦੇਸਾ, ਕਹਿੰਦੇ ਉਹਨਾਂ ਦੇ ਅੱਗੇ ਮੇਰੀ ਨਮਸਕਾਰ ਹੈ, ਜਿੰਨਾਂ ਜੀਵ ਇਸਤਰੀਆਂ ਨੇ ਆਪਣੇ ਖਸਮ ਪਰਮੇਸ਼ਵਰ ਨੂੰ ਮਿਲਣਾ ਕੀਤਾ, ਅਤੇ ਮੈਨੂੰ ਹੁਣ ਆਪਣਾ ਪਹਿਰਾਵਾ ਕੋਈ ਵੀ ਚੰਗਾ ਨਹੀਂ ਲੱਗਦਾ, ਕੋਈ ਵੇਸ ਚੰਗਾ ਨਹੀਂ ਲੱਗਦਾ, ਕਿਉਂਕਿ ਮੇਰਾ ਖਸਮ ਮੇਰੇ ਕੋਲ ਨਹੀਂ ਹੈ।
0: ਮੈਂ ਸਭ ਸ਼ਿੰਗਾਰ ਬਣਾਇਆ ਅਮਾਲੀ, ਬਿਨ ਪਰ ਕਾਮ ਨਾ ਆਏ, ਜਾ ਸਹ ਬਾਤ ਨਾ ਪੁੱਛੀਆਂ ਅਮਾਲੀ, ਤਾਂ ਬਿਰਥਾ ਜੋਬਨ ਸਭ ਜਾਏ।
1: ਕਹਿੰਦੇ ਮੈਂ ਬੜਾ ਸ਼ਿੰਗਾਰ ਬਣਾ ਬਣਾ ਕੇ ਬੈਠੀ ਪਹਿਲਾਂ, ਹੈ ਨਾ, ਮੈਂ ਸਭ ਸ਼ਿੰਗਾਰ ਬਣਾਇਆ, ਸਾਰੇ ਸ਼ਿੰਗਾਰ ਕੀਤੇ, ਬਿਨ ਪਰ ਕਾਮ ਨਾ ਆਏ, ਖਸਮ ਤੋਂ ਬਿਨਾਂ ਕੰਮ ਹੀ ਕੋਈ ਨਹੀਂ ਆਏ। ਸਖੀ ਕਾਜਲ ਹਾਰ ਤੰਬੋਲ ਸਭੈ ਕੇ ਸਾਜਿਆ, ਗੁਰੂ ਅਰਜਨ ਸਾਹਿਬ ਦਾ ਹੀ ਪਾਵਨ ਬਚਨ, ਸੋਲੰਕੀਏ ਸ਼ਿੰਗਾਰ ਕੇ ਅੰਜਨ ਪਾਜਿਆ, ਜੇ ਘਰ ਆਵੇ ਕੰਤ ਤਾਂ ਸਭ ਕੁਛ ਪਾਈਐ, ਹਰ ਹਾਂ ਕੰਤੇ ਬਾਅਦ ਸ਼ਿੰਗਾਰ ਸਭ ਬਿਰਥਾ ਜਾਈਏ। ਉਸੇ ਰੂਪ 'ਚ ਜੀ ਕਹਿੰਦੇ ਮੈਂ ਸਭ ਸ਼ਿੰਗਾਰ ਬਣਾਇਆ, ਮੈਂ ਸਾਰੇ ਸ਼ਿੰਗਾਰ ਬਣਾ ਲਏ। ਅਮਾਲੀ ਇਹ ਮੇਰੀ ਪਿਆਰੀ ਸਖੀਏ, ਬਿਨ ਪਿਰ ਕੰਮ ਨਾ ਆਏ, ਖਸਮ ਤੋਂ ਬਿਨਾਂ ਕੰਮ ਹੀ ਕਿਸੇ ਨਹੀਂ ਆਏ, ਕੀਤੇ ਸ਼ਿੰਗਾਰ ਕੀ ਕਰਨਗੇ। ਅਤੇ ਇੱਕ ਬੇਨਤੀ ਇੱਥੇ ਕਰਦਾ ਚੱਲਾਂ ਜੀ, ਸੁਹਾਗਣ ਸ਼ਿੰਗਾਰ ਕਰੇ, ਉਹਦੇ ਕੀਤੇ ਸ਼ਿੰਗਾਰ ਸੰਸਾਰ ਵਿੱਚ ਉਹਨੂੰ ਪ੍ਰਸੰਸਾ ਦਿਵਾਉਂਦੇ, ਉਹਨੂੰ ਸ਼ੋਭਾ ਦਿਵਾਉਂਦੇ ਨੇ। ਇੱਕ ਦੁਹਾਗਣ ਸ਼ਿੰਗਾਰ ਕਰੇ, ਉਹਦੇ ਮੱਥੇ ਦਾ ਕਲੰਕ ਬਣ ਜਾਂਦੇ ਨੇ। ਇੱਕ ਸੁਹਾਗ ਭਾਗ ਵਾਲੀ ਇਸਤਰੀ ਸੰਸਾਰਕ ਤੌਰ 'ਤੇ ਸ਼ਿੰਗਾਰ ਕਰੇ, ਲੋਕ ਉਹਦੀ ਸ਼ੋਭਾ ਕਰਦੇ ਨੇ, ਉਹਦੀ ਪ੍ਰਸੰਸਾ ਕਰਦੇ ਨੇ ਵੀ ਭਾਈ ਇਹ ਵਰ ਵਾਲੀ ਹੈ, ਇਹ ਖਸਮ ਵਾਲੀ ਹੈ, ਇਹ ਸੁਹਾਗਣ ਹੈ। ਅਤੇ ਜਿਹਦਾ ਸੁਹਾਗ ਭਾਗ ਸਿਰ 'ਤੇ ਨਾ ਹੋਵੇ ਉਹ ਸ਼ਿੰਗਾਰ ਕਰੀ ਜਾਏ, ਫਿਰ ਲੋਕ ਉਹਨੂੰ ਇਖਲਾਕ ਤੋਂ ਡਿੱਗੀ ਹੋਈ, ਹੈ ਨਾ, ਦੁਹਾਗਣ ਸ਼ਬਦ, ਬਦ ਆਚਰਣ ਸ਼ਬਦ ਉਹਦੇ ਲਈ ਵਰਤਦੇ। ਫਿਰ ਇੱਕ ਪੱਖ ਉਹ ਵੀ ਹੈ ਜਿਹੜੀ ਨਾ ਦੁਹਾਗਣ ਹੈ ਅਤੇ ਨਾ ਸੁਹਾਗਣ ਹੈ, ਦੁਹਾਗਣ ਵੀ ਨਹੀਂ ਸੁਹਾਗਣ, ਬੱਚੀ ਰੂਪ 'ਚ ਕਹਿ ਲਓ ਜਿਹੜੀ ਅਜੇ ਵਰ ਵਾਲੀ ਨਹੀਂ, ਉਹ ਵੀ ਆਪਣੇ ਤਨ 'ਤੇ ਸ਼ਿੰਗਾਰ ਕਰੇ, ਸੰਸਾਰ ਉਹਨੂੰ ਵੀ ਰੋਕਦਾ ਹੈ, ਤੇਰੇ ਤਨ 'ਤੇ ਲਾਇਆ ਸ਼ਿੰਗਾਰ ਤੈਨੂੰ ਨਹੀਂ ਪਾਉਂਦਾ ਕਿਉਂਕਿ ਤੂੰ ਅਜੇ ਖਸਮ ਵਾਲੀ ਨਹੀਂ ਹੋਈ। ਹਾਂ, ਜਿੱਦਣ ਖਸਮ ਵਾਲੀ ਬਣ ਜਾਏਗੀ ਉੱਦਣ ਤੇਰਾ ਕੀਤਾ ਸ਼ਿੰਗਾਰ ਤੈਨੂੰ ਪਾਏਗਾ, ਤੇਰਾ ਕੀਤਾ ਸ਼ਿੰਗਾਰ ਤੇਰੇ ਲਈ ਪ੍ਰਸ਼ੰਸਾ ਬਣ ਜਾਏਗਾ। ਅਤੇ ਜੇ ਖਸਮ ਦਾ ਸਾਇਆ ਸਿਰ ਤੋਂ ਚਲਾ ਜਾਏ, ਉਦੋਂ ਵੀ ਜੀਵ ਇਸਤਰੀ ਸ਼ਿੰਗਾਰ ਕਰੇ, ਤਾਂ ਫਿਰ ਸੰਸਾਰ ਉਹਨੂੰ ਵੱਧ ਚੱਲਣ ਦੱਸਦਾ, ਇਹਦਾ ਆਚਰਣ ਚੰਗਾ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਜੇ ਖਸਮ ਅਕਾਲ ਪੁਰਖ ਕੋਲੇ ਹੈ, ਮੇਰਾ ਲਾਇਆ ਸ਼ਿੰਗਾਰ ਹਰ ਇੱਕ ਮੇਰੇ ਲਈ ਲਾਹੇਵੰਦ ਹੈ, ਪਰ ਜੇ ਮੇਰੇ ਪਿਆਰੇ ਦਾ ਪ੍ਰੇਮ ਮੇਰੇ ਕੋਲ ਨਹੀਂ ਹੈ, ਫਿਰ ਮੇਰਾ ਕੀਤਾ ਸ਼ਿੰਗਾਰ ਵੀ ਵਿਅਰਥ ਹੈ, ਫਿਰ ਕਿਤੇ ਨਹੀਂ। ਜਿਵੇਂ ਇੱਕ ਬਚਨ ਆਪਾਂ ਰਹਿਤਨਾਮਿਆਂ ਵਿੱਚ ਪੜ੍ਹਦੇ ਹਾਂ ਗੁਰੂ ਸਾਹਿਬ ਦੇ, ਮਾਲਕ ਪਾਤਸ਼ਾਹ ਨੇ ਬੜਾ ਪਿਆਰਾ ਜ਼ਿਕਰ ਕੀਤਾ, ਕਹਿੰਦੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ, ਰਹਿਤ ਬਿਨਾ ਨਹਿ ਸਿੱਖ ਕਹਾਵੈ, ਰਹਿਤ ਬਿਨਾ ਦਰ ਝੋਟਾਂ ਖਾਵ। ਹੁਣ ਰਹਿਤ ਅਤੇ ਸਿੱਖ ਦੋ ਚੀਜ਼ਾਂ ਨੇ, ਸਿੱਖ ਸ਼ਿੰਗਾਰ ਰੂਪ 'ਚ ਕਹਿ ਲਓ, ਰਹਿਤ ਇਖਲਾਕ ਰੂਪ 'ਚ। ਇਖਲਾਕ ਹੈ ਅਤੇ ਸ਼ਿੰਗਾਰ ਪਰਵਾਨਿਆਂ ਜਾਣਾ, ਇਖਲਾਕ ਨਹੀਂ ਗੁਰੂ ਸਾਹਿਬ ਨੇ ਸ਼ਿੰਗਾਰ ਕੀਤੇ ਨੂੰ ਹੀ ਇਨਕਾਰ ਕਰਤਾ ਵੀ ਮੈਂ ਤੈਨੂੰ ਆਪਣਾ ਮੰਨਦਾ ਹੀ ਨਹੀਂ, ਇਸੇ ਰੂਪ ਸ਼ਿੰਗਾਰ ਪੰਜ ਕਕਾਰੀ ਵਰਦੀ ਸਾਡਾ ਸ਼ਿੰਗਾਰ ਹੈ, ਧਾਰਨ ਕੀਤੀ ਹੋਵੇ ਕਿੰਨੀ ਫੱਬਦੀ ਹੈ ਨਾ, ਕਿੰਨੀ ਸੋਹਣੀ ਲੱਗਦੀ, ਇਹ ਸਾਡਾ ਸ਼ਿੰਗਾਰ ਹੈ। ਸਾਡੇ ਕੋਲ ਰਹਿਤ ਨਾ ਹੋਵੇ, ਸਾਡੇ ਖਸਮ ਦਾ ਪਿਆਰ ਸਾਡੇ ਕੋਲ ਨਾ ਹੋਵੇ, ਤਾਂ ਸਾਡਾ ਕੀਤਾ ਸ਼ਿੰਗਾਰ ਕੀ, ਮੱਥੇ ਦਾ ਕਲੰਕ ਬਣ ਜਾਏਗਾ ਨਾ, ਮਸਤਕ ਨਾਲ ਇਹ ਵੀ ਹੋਏਗਾ ਵੀ ਵੇਖੋ ਜੀ ਅੰਮ੍ਰਿਤਪਾਨ ਕੀਤਾ ਹੋਇਆ, ਪੰਜ ਕਕਾਰੀ ਵਰਦੀ ਧਾਰੀ ਹੈ, ਵੇਖੋ ਇਹ ਤਾਂ ਆਪਣਾ ਆਪਾ ਵੀ ਗਵਾਈ ਜਾਂਦਾ ਅਤੇ ਆਪਣੇ ਗੁਰੂ ਨੂੰ ਵੀ ਲੀਕ ਲਾਈ ਜਾਂਦਾ। ਸਮਾਜ ਜੋ ਸ਼ਬਦ ਵਰਤਦਾ ਜੀ ਵੀ ਇਹ ਸਿੱਖ ਬਣਿਆ ਫਿਰਦਾ ਨਾ, ਪਹਿਲਾਂ ਸਾਡੇ ਗੁਰੂ ਉੱਤੇ ਉਂਗਲ ਚੁੱਕੀ ਜਾਂਦੀ, ਬਾਅਦ 'ਚ ਸਾਡੇ ਵੱਲ। ਅਤੇ ਜੇ ਉਹੀ ਸਾਡਾ ਸ਼ਿੰਗਾਰ ਲੱਗਾ ਹੋਵੇ, ਸ਼ਿੰਗਾਰ ਲੱਗਿਆਂ ਦੇ ਨਾਲ ਨਾਲ ਪਿਆਰੇ ਦਾ ਮਿਲਾਪ ਸਾਡੇ ਕੋਲ ਹੋਵੇ, ਸਾਡਾ ਇਖਲਾਕ ਚੰਗਾ ਹੋਵੇ, ਜਿਵੇਂ ਪਹਿਲਾਂ ਜ਼ਿਕਰ ਕੀਤਾ ਵੀ ਸ਼ਿੰਗਾਰ ਦੁਹਾਗਣ ਇਸਤਰੀ ਕਰੇ, ਸੰਸਾਰ ਉਹਨੂੰ ਵੱਧ ਚੱਲਣ ਦੱਸਦਾ, ਜੇ ਸਾਡੇ ਕੋਲ ਰਹਿਤ ਹੈ, ਸਾਡਾ ਕੀਤਾ ਸ਼ਿੰਗਾਰ ਸਾਡੀ ਵੀ ਪ੍ਰਸ਼ੰਸਾ ਬਣਦਾ, ਸਾਡੇ ਗੁਰੂ ਦੀ ਪ੍ਰਸ਼ੰਸਾ ਬਣਦਾ। ਜੇ ਸਾਡੇ ਕੋਲ ਇਖਲਾਕ ਨਹੀਂ, ਫਿਰ ਉਹੀ ਕੀਤਾ ਸ਼ਿੰਗਾਰ ਸਾਡੇ ਲਈ ਇੱਕ ਕਲੰਕ ਬਣ ਜਾਂਦਾ ਵੀ ਇਹ ਕੀਤਾ ਸ਼ਿੰਗਾਰ ਭਾਈ ਇਦੂ ਚੰਗਾ ਤੇ ਨਾ ਕਰਦਾ, ਉਹ ਭਲਾ ਸੀ, ਆ ਤੇਰੇ ਲਈ ਸ਼ਿੰਗਾਰ ਤੈਨੂੰ ਚੰਗਾ ਨਹੀਂ ਹੈ, ਤੂੰ ਤੈਨੂੰ ਪਾਇਆ ਨਹੀਂ ਹੈ। ਇਸੇ ਰੂਪ 'ਚ ਗੁਰੂ ਸਾਹਿਬ ਕਹਿ ਰਹੇ ਮੈਂ ਸਭ ਸ਼ਿੰਗਾਰ ਬਣਾਇਆ, ਅਮਾਲੀ ਕਹਿੰਦੇ ਮੈਂ ਸਾਰੇ ਸ਼ਿੰਗਾਰ ਕੀਤੇ, ਬਿਨ ਪਰ ਕੰਮ ਨਾ ਆਏ, ਪਰ ਖਸਮ ਤੋਂ ਬਿਨਾਂ ਕੰਮ ਕਿਸੇ ਨਹੀਂ ਆਏ, ਕਿਉਂਕਿ ਉਹੀ ਨਹੀਂ ਰੀਝਿਆ ਨਾ, ਉਹੀ ਪ੍ਰਸੰਨ ਨਹੀਂ ਹੋਇਆ। ਜਾਂ ਸ਼ਹਿ ਬਾਤ ਨਾ ਪੁੱਛਿਆ, ਕਹਿੰਦੇ ਜਦੋਂ ਮੇਰੇ ਖਸਮ ਨੇ ਮੈਨੂੰ ਪੁੱਛਿਆ ਹੀ ਨਹੀਂ ਹੈ, ਉਹਨੇ ਮੇਰੀ ਬਾਤ ਵੀ ਨਹੀਂ ਪੁੱਛੀ, ਉਹਨੇ ਮੈਨੂੰ ਮੇਰਾ ਹਾਲ ਤੱਕ ਨਹੀਂ ਪੁੱਛਿਆ, ਤਾਂ ਬਿਰਥਾ ਜੋਬਨ ਸਭ ਜਾਏ। ਕਹਿੰਦੇ ਫਿਰ ਤਾਂ ਇੰਝ ਲੱਗਦਾ ਵੀ ਜਿਵੇਂ ਮੇਰਾ ਜੋਬਨ ਵੀ ਸਾਰਾ ਵਿਅਰਥ ਜਾ ਰਿਹਾ, ਭਾਵ ਮੇਰੀ ਜ਼ਿੰਦਗੀ ਵੀ ਵਿਅਰਥ ਜਾ ਰਹੀ ਹੈ ਜਦੋਂ ਮੇਰਾ ਖਸਮ ਅਕਾਲ ਪੁਰਖ ਮੈਨੂੰ ਬਾਤ ਹੀ ਨਹੀਂ ਪੁੱਛਦਾ।
0: ਧੰਨ ਧੰਨ ਤੇ ਸੁਹਾਗਣੀ ਅਮਾਲੀ, ਜਿਨ ਸੋ ਰਹਿਆ ਸਮਾਈ ਹਉ ਵਾਰਿਆ ਤਿਨ ਸੁਹਾਗਣੀ ਅਮਾਲੀ ਤਿਨ ਕੇ ਧੋਆ ਸਦ ਪਾਏ।
1: ਫਿਰ ਜੀ ਧਨ ਧਨ ਤੇ ਸੁਹਾਗਣੀ, ਉਹ ਸੁਹਾਗ ਭਾਗ ਵਾਲੀਆਂ ਜੀਵ ਇਸਤਰੀਆਂ ਧਨ ਨੇ, ਜਿਨ ਸਹ ਰਹਿਆ ਸਮਾਏ, ਜਿਹੜੀਆਂ ਹਰ ਵੇਲੇ ਆਪਣੇ ਖਸਮ ਦੇ ਨਾਲ ਰਹਿੰਦੀਆਂ ਨੇ, ਪਿਆਰੇ ਦੇ ਪ੍ਰੇਮ ਵਿੱਚ ਰਹਿੰਦੀਆਂ ਨੇ ਜਿਹੜੀਆਂ ਹਰ ਵੇਲੇ। ਹਉ ਵਾਰਿਆ ਤਿੰਨ ਸੁਹਾਗਣੀ, ਕਹਿੰਦੇ ਮੈਂ ਉਹਨਾਂ ਸੁਹਾਗਣੀਆਂ ਤੋਂ ਕੁਰਬਾਨ ਜਾਣਾ, ਤਿੰਨ ਕੇ ਧੋਵਾਂ ਸਦ ਪਾਏ, ਮੈਂ ਹਮੇਸ਼ਾ ਉਹਨਾਂ ਦੀ ਸੇਵਾ ਵਿੱਚ ਲੱਗਾ।

0: ਅਖੀਰੀ ਪਦਾ ਜੀ ਸ਼ਬਦ ਦੀ ਸੰਪੂਰਨਤਾ ਕਰਦੇ ਨੇ ਗੁਰੂ ਸਾਹਿਬ, ਕਹਿੰਦੇ ਜਿਚਰ ਦੂਜਾ ਭਰਮ ਸਾ ਅਮਾਲੀ। ਜਿੰਨਾ ਚਿਰ ਕਹਿੰਦੇ ਮੈਨੂੰ ਦੂਜਾ ਭਰਮ ਸੀ, ਦੂਜਾ ਭਰਮ ਭੁਲੇਖਾ ਕਹਿ ਲਓ ਮਨ ਦੇ ਵਿੱਚ, ਤੇ ਚਿਰ ਮੈਂ ਜਾਣਿਆ ਪ੍ਰਭ ਦੂਰੇ, ਉਹਨਾਂ ਚਿਰ ਮੈਂ ਇਹੀ ਜਾਣਦਾ ਰਿਹਾ ਵੀ ਰੱਬ ਬੜੀ ਦੂਰ ਹੈ, ਰੱਬ ਬੜੀ ਦੂਰ ਹੈ, ਜਿੰਨਾ ਚਿਰ ਭਰਮ ਸੀ। ਫਿਰ ਕਹਿੰਦੇ ਕਿਰਪਾ ਵਰਤਾਈ ਗੁਰੂ ਸਾਹਿਬ ਨੇ, ਜਾਂ ਮਿਲਿਆ ਪੂਰਾ ਸਤਿਗੁਰੂ ਅਮਾਲੀ। ਜਦੋਂ ਉਹ ਪੂਰਾ ਸਤਿਗੁਰੂ ਮਿਲਿਆ ਨਾ, ਤਾਂ ਆਸਾ ਮਨਸਾ ਸਭ ਪੂਰੇ। ਫਿਰ ਗੁਰੂ ਨੇ ਪਹਿਲਾਂ ਭਰਮ ਦੂਰ ਕੀਤਾ, ਜਿਹੜਾ ਭਰਮ ਸੀ ਵੀ ਰੱਬ ਦੂਰ ਹੈ, ਰੱਬ ਦੂਰ ਹੈ, ਉਹਨੂੰ ਮਿਲਿਆ ਨਹੀਂ ਜਾ ਸਕਦਾ। ਜਦੋਂ ਗੁਰੂ ਦਾ ਮਿਲਾਪ ਹੋਇਆ, ਗੁਰੂ ਨੇ ਪਹਿਲਾਂ ਭਰਮ ਦੂਰ ਕੀਤਾ ਵੀ ਰੱਬ ਨੇੜੇ ਹੀ ਹੈ, ਉਹਨੇ ਦੂਰ ਵਾਲਾ ਭਰਮ ਖਤਮ ਕਰਤਾ। ਜਦੋਂ ਨੇੜੇ ਵਾਲਾ ਵਿਚਾਰ, ਨੇੜੇ ਵਾਲਾ ਹੈ ਨਾ ਸੁਭਾਅ ਗੁਰੂ ਸਾਹਿਬ ਨੇ ਬਖਸ਼ਤਾ ਵੀ ਰੱਬ ਨੇੜੇ ਹੈ, ਉਦੋਂ ਕਹਿੰਦੇ ਫਿਰ ਆਸਾ ਮਨਸਾ ਸਭ ਪੂਰੇ। ਹੁਣ ਉਹਦੇ ਨਾਲ ਮਿਲਣ ਦੀ ਆਸ ਵੀ ਪੂਰੀ ਹੋ ਗਈ, ਉਹਦੇ ਨਾਲ ਮਿਲਣ ਦੀ ਮਨਸਾ ਵੀ ਪੂਰੀ ਹੋ ਗਈ। ਕੋਈ ਆਸਾ ਅਤੇ ਮਨਸਾ ਨਹੀਂ ਰਹੀ ਜਿਹੜੀ ਉਹਨੂੰ ਮਿਲਣ ਵਾਲੀ ਸੀ। ਮੈਂ ਆਪਣੀਆਂ ਸਾਰੀਆਂ ਆਸਾਵਾਂ ਅਤੇ ਮਨਸਾ ਪੂਰੀਆਂ ਕਰ ਲਈਆਂ, ਕਿਉਂਕਿ ਗੁਰੂ ਨੇ ਮੇਰੇ ਉੱਤੇ ਤਰਸ ਕੀਤਾ ਹੈ।
1: ਮੈਂ ਸਰਬ ਸੁੱਖਾਂ ਸੁੱਖ ਪਾਇਆ ਅਮਾਲੀ, ਫਿਰ ਸਰਬ ਰਹਿਆ ਪਰ ਪੂਰੇ, ਜਨ ਨਾਨਕ ਹਰ ਰੰਗ ਮਾਣਿਆ ਮਾਲੀ, ਗੁਰ ਸਤਿਗੁਰ ਕਹਿ ਲੱਗ ਪੈਰੇ।
0: ਮੈਂ ਸਰਬ ਸੁੱਖਾਂ ਸੁੱਖ ਪਾਇਆ ਅਮਾਲੀ, ਕਹਿੰਦੇ ਮੈਂ ਹੁਣ ਸਾਰੇ ਹੀ ਸੁੱਖ ਪ੍ਰਾਪਤ ਕਰ ਲਏ, ਸਾਰੇ ਸੁੱਖਾਂ ਤੋਂ ਵੱਡਾ ਸੁੱਖ ਪ੍ਰਾਪਤ ਕਰ ਲਿਆ। ਕੀ ਫਿਰ ਸਰਬ ਰਹਿਆ ਪਰ ਪੂਰੇ, ਕਹਿੰਦੇ ਉਹ ਖਸਮ ਮੈਨੂੰ ਹੁਣ ਸਾਰੀਆਂ ਥਾਵਾਂ 'ਤੇ ਦਿਸਦਾ ਹੈ, ਸਾਰੀਆਂ ਥਾਵਾਂ 'ਤੇ ਦਿਸਦਾ ਹੈ, ਕਿਉਂਕਿ ਉਹਦੇ ਨਾਲ ਪ੍ਰੇਮ ਬਣ ਗਿਆ ਨਾ। ਤੁਸੀਂ ਸੰਸਾਰਿਕ ਤੌਰ 'ਤੇ ਵੀ ਵੇਖ ਲਓ, ਜਦੋਂ ਇੱਕ ਮਾਂ ਆਪਣੇ ਪੁੱਤਰ ਤੋਂ ਵਿਛੜੀ ਹੋਵੇ ਨਾ, ਵਿਛੜੀ ਹੋਵੇ, ਅਤੇ ਉਹਨੂੰ ਆਪਣੀ ਪੁੱਤਰ ਦੇ ਹਮ ਉਮਰ ਸਾਰੇ ਹੀ ਉਹਦੇ ਪੁੱਤਰ ਲੱਗੀ ਜਾਂਦੇ, ਉਹਦਾ ਪ੍ਰੇਮ ਹੈ, ਉਹਦਾ ਪਿਆਰ ਹੈ, ਸਾਰੇ ਹੀ ਉਹਨੂੰ ਪੁੱਤਰ ਲੱਗਦੇ, ਉਹ ਹਰ ਬੱਚੇ ਦੇ ਵਿੱਚੋਂ ਆਪਣੇ ਪੁੱਤਰ ਨੂੰ ਨਿਹਾਰਦੀ ਹੈ ਔਰ ਕਹਿੰਦੀ ਹੈ ਆਪਣੀ ਜ਼ੁਬਾਨੋਂ, ਤੂੰ ਮੇਰੀ ਪੁੱਤਰ ਦੇ ਉਮਰ ਦਾ ਹੈ, ਤੂੰ ਮੇਰੇ ਪੁੱਤਰ ਵਰਗਾ ਦਿਸਦਾ ਮੈਨੂੰ, ਮੈਨੂੰ ਮੇਰਾ ਪੁੱਤ ਲੱਗਦਾ, ਮੈਨੂੰ ਤੇਰੇ ਵਿੱਚੋਂ ਆਪਣਾ ਪੁੱਤਰ ਨਜ਼ਰ ਹੀ ਆਉਂਦਾ। ਗੁਰੂ ਸਾਹਿਬ ਨੇ ਆਖਿਆ, ਕਹਿੰਦੇ ਹੁਣ ਨਾ ਮਨ ਦੇ ਅੰਦਰ ਤੰਗ ਕੀ ਬਣ ਗਈ, ਅਕਾਲ ਪੁਰਖ ਪਰਮੇਸ਼ਵਰ ਦੇ ਪ੍ਰੇਮ ਦੀ ਹੈ ਨਾ, ਪ੍ਰੇਮ ਬਣ ਗਏ। ਹੁਣ ਜਿੱਥੇ ਪਹਿਲੋਂ ਕੀ ਦਿਸਦਾ ਸੀ ਵੈਰੀ, ਪਹਿਲੋਂ ਕੀ ਦਿਸਦਾ ਸੀ ਦੁਸ਼ਮਣ, ਕੋਈ ਸੱਜਣ ਦਿਸਣਾ ਕੋਈ ਦੁਸ਼ਮਣ, ਹੁਣ ਜਦੋਂ ਝਾਤ ਮਾਰਦਾ ਹੁਣ ਸਾਰੇ ਪਾਸੇ ਕੀ ਦਿਸਦਾ, ਸੱਜਣ ਹੀ ਸੱਜਣ, ਖਸਮ ਹੀ ਖਸਮ ਦਿਸੀ ਜਾਂਦਾ। ਅਕਾਲ ਪੁਰਖ ਸਾਰੀਆਂ ਥਾਵਾਂ 'ਤੇ ਹੈ ਨਾ, ਹੁਣ ਜਿਹੜੇ ਪਾਸੇ ਵੀ ਵੇਖਦਾ, ਕਹਿੰਦੇ ਮੈਂ ਮੈਨੂੰ ਨਾ ਉਹ ਅਕਾਲ ਪੁਰਖ ਫਿਰ ਸਰਵ ਰਹੇ ਪਰ ਪੂਰੇ, ਉਹ ਸਾਰੀਆਂ ਥਾਵਾਂ 'ਤੇ ਪਰਿਪੂਰਨ ਦਿਸ ਰਿਹਾ। ਮੈਂ ਜਿੱਥੇ ਮਰਜ਼ੀ ਰੁੱਖ ਨੂੰ ਵੇਖਾਂ ਉਹਦੇ ਵਿੱਚੋਂ ਵੀ ਰੱਬ ਦਿਸਦਾ, ਪੱਥਰ ਨੂੰ ਵੇਖਾਂ ਉਹਦੇ ਵਿੱਚੋਂ ਵੀ ਪਰਮੇਸ਼ਰ ਨਜ਼ਰ ਆਉਂਦਾ, ਰੱਬਾ ਇਹ ਵੀ ਤੇਰੀ ਬਣਤਰ ਹੈ, ਇਹ ਵੀ ਤੂੰ ਬਣਾਇਆ ਹੋਇਆ, ਉਹਨੂੰ ਰੱਬ ਨਹੀਂ ਮੰਨ ਲੈਣਾ, ਉਹਦੇ ਵਿੱਚੋਂ ਰੱਬ ਨੂੰ ਮਹਿਸੂਸ ਕਰਨਾ, ਰੱਬ ਨਹੀਂ ਮੰਨ ਲੈਣਾ ਵੀ ਮੈਂ ਹੁਣ ਪੱਥਰ ਵਿੱਚੋਂ ਮੈਨੂੰ ਰੱਬ ਦਿਸਣ ਲੱਗ ਪਿਆ, ਮੈਂ ਆਖਾਂ ਵੀ ਹੁਣ ਇਹ ਰੱਬ ਬਣ, ਨਹੀਂ ਉਹਦੇ ਵਿੱਚ ਉਹ ਬੈਠਾ, ਰੁੱਖ ਵਿੱਚ ਉਹ ਬੈਠਾ, ਮੈਂ ਮਹਿਸੂਸ ਕਰਾਂ ਸਾਰੇ ਪਾਸੇ ਜਿੱਧਰ ਵੀ ਮਰਜ਼ੀ ਝਾਤ, ਪਾਣੀ ਵਹਿੰਦੇ ਹੋਏ ਚੋਂ ਮੈਨੂੰ ਨਜ਼ਰ ਹੀ ਆਵੇ, ਆਹ ਪਾਣੀ ਦੀਆਂ ਲਹਿਰਾਂ ਵਹਿ ਰਹੀਆਂ ਨੇ, ਆਹ ਸਮੁੰਦਰ ਹੈ ਮਾਲਕਾ, ਆਹ ਸਮੁੰਦਰ ਤੇਰਾ ਬਣਾਇਆ ਹੋਇਆ, ਮੈਨੂੰ ਇਹਦੇ ਵਿੱਚੋਂ ਵੀ ਤੂੰ ਨਜ਼ਰੀ, ਤੇਰਾ ਵਿਸ਼ਾਲ ਸਰੂਪ ਦਿਸ ਰਿਹਾ, ਕਿੱਡਾ ਵਿਸ਼ਾਲ ਹੋਏਗਾ ਤੂੰ ਜਿਹਨੇ ਇੰਨਾ ਵਿਸ਼ਾਲ ਸਮੁੰਦਰ ਸਿਰਜਿਆ ਹੈ। ਫਿਰ ਵਹਿੰਦੇ ਹੋਏ ਪਾਣੀ ਦੇ ਵਿੱਚੋਂ ਨਾ, ਲਹਿਰਾਂ ਵਿੱਚੋਂ ਜਦ ਜਿਹੜੀ ਆਵਾਜ਼ ਪੈਦਾ ਹੋਏਗੀ, ਉਸ ਆਵਾਜ਼ ਵਿੱਚੋਂ ਵੀ ਉਹਨੂੰ ਮਹਿਸੂਸ ਕਰਨਾ ਵੀ ਤੂੰ ਹੈ ਮਾਲਕਾ, ਕਿੱਡਾ ਸੋਹਣਾ ਹੋਏਗਾ ਜਿਹਦੇ ਬਣਾਏ ਹੋਏ ਪਾਣੀ ਦੀ ਆਵਾਜ਼ ਏਡੀ ਸੋਹਣੀ ਹੈ, ਵਹਿੰਦਾ ਹੋਇਆ ਪਾਣੀ ਜਦੋਂ ਝਰਨਾ ਚੱਲਦਾ, ਉਸ ਝਰਨੇ 'ਚੋਂ ਨਾਦ ਪੈਦਾ ਹੁੰਦਾ, ਕਿੰਨਾ ਸੁੰਦਰ ਨਾਦ ਹੈ, ਅਕਾਲ ਪੁਰਖ ਨੂੰ ਮਿਲਣ ਦੀ ਉਦੋਂ ਵੀ, ਪਿਆਰੇ ਦੇ ਮਿਲਾਪ ਦੀ ਉਦੋਂ ਵੀ ਤਾਂਗ ਹੈ ਨਾ, ਸਾਰੇ ਪਾਸੇ ਉਹ ਪਰਿਪੂਰਨ ਦਿਸਦਾ। ਜਨ ਨਾਨਕ ਹਰ ਰੰਗ ਮਾਣਿਆ ਅਮਾਲੀ, ਕਹਿੰਦੇ ਦਾਸ ਨਾਨਕ ਨੇ ਵੀ ਅਕਾਲ ਪੁਰਖ ਪਰਮੇਸ਼ਵਰ ਦੇ ਮਿਲਾਪ ਦਾ ਰੰਗ ਮਾਣਿਆ ਹੈ, ਅਤੇ ਜਿਹੜਾ ਉਹਦੇ ਮਿਲਾਪ ਦਾ ਰੰਗ ਮਾਣਿਆ ਉਹ ਗੁਰੂ ਦੀ ਬਖਸ਼ਿਸ਼ ਸਦਕਾ ਮਾਣਿਆ, ਇਸ ਕਰਕੇ ਗੁਰ ਸਤਿਗੁਰ ਕਹਿ ਲੱਗ ਪੈਰੇ। ਮੈਂ ਤੇ ਆਪਣੇ ਗੁਰੂ ਦੇ ਚਰਨਾਂ ਨਾਲ ਲੱਗਦਾ ਹਾਂ, ਜਿਹਨੇ ਮੇਰੇ 'ਤੇ ਤਰਸ ਕਰਕੇ ਅਤੇ ਮੈਨੂੰ ਮੇਰੇ ਪਿਆਰੇ ਦਾ ਮਿਲਾਪ ਬਖਸ਼ਿਆ ਹੈ, ਮੇਰੇ ਖਸਮ ਦੇ ਨਾਲ ਮੈਨੂੰ ਮਿਲਾਇਆ ਹੈ। ਇਸ ਤਰ੍ਹਾਂ ਜੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਅੱਜ ਸੋਝੀ ਦੇ ਰਹੇ ਨੇ ਪਿਆਰੇ ਨੂੰ ਮਿਲਣ ਦੇ ਲਈ। ਤਾਂਗ ਮਨ ਦੇ ਅੰਦਰ ਜਿਹੜੀ ਵੇਦਨ ਗੁਰੂ ਅੱਗੇ ਆ ਕੇ ਦੱਸੀ ਅਤੇ ਗੁਰੂ ਨੇ ਤਰਸ ਕੀਤਾ, ਉਸ ਖਸਮ ਦੇ ਨਾਲ ਮਿਲਾਪ ਬਖਸ਼ਿਆ, ਉਹਦੇ ਨਾਲ ਸਾਡਾ ਮੇਲ ਬਖਸ਼ਿਆ। ਗੁਰੂ ਕਿਰਪਾ ਕਰੇ ਕਿਤੇ ਸਾਡੇ ਵੀ ਮਨਾਂ ਦੀ ਵਿਚਾਰ, ਮਨਾਂ ਦੀ ਅਵਸਥਾ ਇਹ ਬਣ ਆਵੇ, ਅਸੀਂ ਵੀ ਗੁਰੂ ਕੋਲ ਆ ਕੇ ਵੇਦਨ ਆਪਣੇ ਪਿਆਰੇ ਦੇ ਮਿਲਾਪ ਦੀ ਕਰੀਏ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਗੁਰੂ ਬਾਬਾ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ ਲਈਏ।
1: ਮੈਂ ਸਰਬ ਸੁਖਾਂ ਸੁਖ ਪਾਇਆ ਅਮਾਲੀ, ਫਿਰ ਸਰਬ ਰਿਆ ਪਰ ਪੂਰੇ, ਜਨ ਨਾਨਕ ਹਰ ਰੰਗ ਮਾਣਿਆ ਮਾਲੀ, ਗੁਰ ਸਤਿਗੁਰ ਕੈ ਲਗ ਪੈਰੇ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿ ਸੇ ਧੀ ਮਨ ਵਜੀਆਂ ਵਧਾਈਆਂ। ਰਾਗ ਰੁਤਨ ਪਰਿਵਾਰ ਪਰੀਆਂ, ਸ਼ਬਦ ਗਾ ਬਣਿਆਈਆਂ, ਸ਼ਬਦੋ ਤਾਂ ਗਾ ਵਾਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਂਦੋ ਆ ਸਤਿਗੁਰੂ ਮੈਂ ਪਾਇਆ। ਮਨ ਮੇਰਿਆ ਤੂੰ ਸੁਧਾਰ, ਅਰਨਾਲੇ ਅਰਨਾਲੋ ਤੂੰ ਮਨ ਮੇਰੇ ਦੋ ਸਭ ਵਿਸਾਰਨਾ, ਅੰਗੀਕਾਰੋ ਕਰ ਤੇਰਾ ਕਾਰ ਸਭ ਸਵਾਰਨਾ। ਸਭਨਾ ਗੱਲਾਂ ਸਮਰਾਟ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦੇ ਸੁਧਾਰੋ ਅਰਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਕਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ ਸਦਾ ਸਿਵ ਸਦਾ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾ, ਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਕਮਾਈਆਂ, ਪਰੇਸ਼ਾਨ ਸੁਖ ਮਨਾਇ ਵਸਿਆ, ਜਿਨ ਇੱਛਾਂ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵੇਟੋਂ, ਇਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਜਗਤ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਕਾਰਜ ਭਾਗਿਆ, ਕਾਰਜ ਭਾਗਿਆ ਸ਼ਬਦ ਵਾਜੇ, ਕਲਾ ਅਜਿਤ ਕਰ ਤਾਰੀਆ, ਪੰਜ ਦੂਤ ਦਵਾਸ ਕੀਤੇ ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਜਿਨ ਕਹੋ ਸੇ ਨਾਮ ਰੱਖਿਆ ਲਾਗੇ, ਕਹਿ ਨਾਨਕ ਤੈ ਸੁਖੋ ਤਿਤ ਕਰਿ ਅਨੋਦ ਵਾਜੇ। ਅਨੰਦ ਸੁਣੋ ਵਿੜ ਪਾ ਕੀ ਉਸ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਚਰਨ ਲਾਗੇ ਵਾਜੇ ਅਨੰਦ ਤੂਰੇ ਸਲੋਕ। ਬਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਦਿਵਸ ਰਾਤ ਵਿਦਾਈ ਦਾਇਆ ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮਾ ਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿੰਨੀ ਨਾਮ ਧਿਆਇਆ ਗਏ ਮਸਕਤ ਕਾਰ, ਨਾਨਕ ਤੇ ਮੁਖ ਉਜਲੇ ਕਿਤੇ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠਾਕੁਰ

ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਸ ਡਿੱਠੈ ਸਬਦ ਉਪਜਾਏ, ਤੇਗ ਬਹਾਦਰ ਸਿਮਰਿਆ, ਘਰ ਨਾਉ ਨਿਧਿਆਵੈ ਤਾਏ, ਸਭ ਥਾਈ ਵੈ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ

ਸੀਸ ਦਿੱਤੇ, ਬੰਦ ਬੰਦ ਘਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਤਨ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੈਸਾਂ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਏ।

ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ।

ਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੇਖ ਸਾਂਝ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤੇ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਤਬਹਿ ਚਲਾਇਓ ਸਭ ਸਿੱਖਣ

ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਰੱਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ ਵਿਸਰਿਆ ਜਿਨ ਨਾਮ ਤੇ ਪਏ ਪਹਾਰ ਥੀਏ ਸੱਜਣ ਸੱਚਾ ਪਾਤਸ਼ਾਹ ਸ਼੍ਰੀ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੋ

ਤੇਰੇ ਮੁੰਦ ਕਟਾਰੇ ਜੇ ਵਡਾ ਤੈਨੂੰ ਲੋਭੀ ਲੋਭ ਲਵਾਇਆ ਮੋਰੀ ਰੁਣ ਚੁਣ ਲਾਇਆ ਭੈਣੇ ਸੋਵਣ ਆਇਆ ਤੇਰੇ ਮੁੰਦ ਕਟਾਰੇ ਜੇ ਵਡਾ ਤੈਨੂੰ ਲੋਭੀ ਲੋਭ ਲਵਾਇਆ ਤੇਰੇ ਦਰਸ਼ਨ ਵਿੱਟੋਂ ਖੰਨੀਆਂ ਵਈਆਂ ਤੇਰੇ ਨਾਮ ਵਿੱਟੋਂ ਕੁਰਬਾਨੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਸਤਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: kita benerin.
1: Wah.

ਨਾਨਕ ਤੇਮ ਕੁਜਲੇ ਕੇਤੀ ਛੁੱਟੀ ਨ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।

ਏ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਏ ਮਨ ਹਰ ਜੀ ਧਿਆਏ ਤੂੰ ਇੱਕ ਮਨ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿਰਦਾਸ, ਜੀਓ ਪਿੰਡ ਸਭ ਤੇਰੀ ਰਾਸ।

ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦੁਰ ਸਿਮਰੈ ਘਰ ਨੌਣ ਦਿਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।

ਇਕੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਈ, ਦੇਖ ਕੇ ਅਣਜਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ, ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਓਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ, ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਚੇਤਾਵੇ ਚੇਤਾਵਨ ਕਾ ਸਦਕਾ, ਸਰਬ ਸੁਖੋਏ ਜਾਂ ਜਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਜ਼ੋਰ ਸ਼ਬਦ ਕੀਰਤਨ ਛੇ ਪੌੜੀਆਂ ਅਨੰਦ ਸਾਹਿਬ ਜੀ ਦੇ ਪਾਠ ਜੀ ਕਿਰਦਾਸ ਹੈ ਜੀ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾ ਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਦਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪਰਵਾਹ ਨੂੰ ਹੋਵੇ ਪ੍ਰਵਾਹ ਨੂੰ ਆਪ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਸ਼ਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਨਾ ਮਿਲਿਆ ਤੇਰਾ ਨਾਮ ਚਿਤਿਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਤਬਹਿ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਵੋ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਡਿਠੇ ਸਭੇ ਥਾਂ ਨਹੀਂ ਤੁਦ ਜਿਹਾ ਬੰਦੋ ਪੁਰਖ ਬਿਧਾ ਤੇ ਤਾਂ ਤੂੰ ਸੋਹਿਆ ਮੇਰੇ ਮਨ ਚੇਤ ਸੱਚਾ ਸੋਏ ਏਕੋ ਚੇਤੈ ਤਾਂ ਸੁਖ ਪਾਵੈ ਫਿਰ ਦੁਖ ਨਾ ਮੂਲੇ ਹੋਏ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ

ਸੁਣਾ। ਤੈ ਸਾਹਿਬ ਕੀ ਬਾਤ ਜੇ ਆਖੈ, ਕਉ ਨਾਨਕ ਕਿਆ ਦੀਜੈ। ਸੀਸ ਵੱਡੇ ਕਰ ਬੈਸਣ ਦੀਜੈ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਪੁੱਤ ਭੁੱਖੇ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣੇ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆ ਤੇ ਵਡ ਤੇਰੀ ਦਾਤ ਜੈਨੋ ਦੇਨੋ ਕਰਕੇ ਕੀਤੀ ਰਾਤ ਖਸਮ ਵਿਸਾਰੀ ਤੇ ਕਮਜਾਤ ਨਾਨਕ ਨਾਵੇਂ ਬਾਸਨਾਥ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾਂ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਅਮਰੀ ਰਹਿ ਰਾਸ ਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ ਜਿਨਾ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਿਹੀ ਮਿਲ ਸੰਗਤ ਗੁਣ ਪ੍ਰਗਾਸ ਜਿਨਾ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਾਨੈ ਚਿਤਵੇਂ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜਨ ਤਿਓ ਪਾਏ ਤਾਕਾ ਰਿਜ਼ਕ ਆਗੇ ਕਰ ਤਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬੈਂਤਾ ਕੋਏ ਨਾ ਕਿਸਕੀ ਧਰਿਆ ਸਿਰ ਸੇ ਰਿਜਕ ਸਮਾਹੀ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊੜ ਆਵੈ ਸੈਂ ਕੌਂਸਾ ਤਿਸ ਪਾਛੇ ਬਚਰੇ ਛਰਿਆ ਤਿਨ ਕਵਣ ਖਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ।

ਸਰਮਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੀਓ ਬਾਚ ਬੇਨਤੀ ਚਾਉ ਪਾਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਵੋ ਆਵ ਹਾਥ ਦੈ ਮੋਹੇ ਬਚਾਵੋ ਸੁਖੀ ਬਸੇ ਮੋਰੋ ਪਰਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋਰੱਛਾ ਨਿਜ ਕਰਤੇ ਕਰੀਏ ਸਬੈਰਨ ਕੋ ਆਜ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉਂ ਜੋ ਵਰ ਚਹੋ ਸੋ ਤੁਮ ਤੇ ਪਾਉਂ ਸੇਵਕ ਸਿੱਖਾਂ ਮਾਰੇ ਤਾਰੀਏ ਚੁਨ ਚੁਨ ਸ਼ਤਿਰ ਹਮਾਰੇ ਮਾਰੀਏ ਆਭਾਦ ਮੁਝੇ ਉਬਰੀਏ ਮਰਨ ਕਾਲ ਕਾ ਤ੍ਰਾਸ ਨਿਵਰੀਏ ਹੋ ਜਾਓ ਸਦਾ ਹਮਾਰੇ ਪੱਛਾ ਸ਼੍ਰੀ ਅਸਤੁ ਜੋ ਕਰੀ ਹੋ ਰੱਛਾ ਰਾਖ ਲਿਓ ਮੋਹੇ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਥਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤੁਮਾਸ਼ਾ ਜਵਣ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਚਵਣ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਹੇ ਹਮਾਰਾ ਜਵਣ ਕਾਲ ਸਭ ਜਗਤ ਬਨਾਇਓ ਦੇਵ ਦੈਂਦ ਜਛਣ ਉਪਜਾਇਓ ਆਦਿਅੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸ਼ਤਰਨ ਕੋ ਪਲਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚਿੰਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਪਾਠ ਪਾਠ ਕੀ ਜਾਣੇ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਵ ਦੇਹੇ ਅਪਾਰਾ ਜਬ ਆ ਕਰਖ ਕਰ ਤੂੰ ਕਬ ਹੂੰ ਤੁਮ ਮੈਂ ਮਿਲਤ ਦੇਹੇ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੂਝੇ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨੀਰ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾਕੋ ਕਰ ਪਾਹਣ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਭਿਵ ਆਪ ਆਪਣੀ ਬੁਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਂ ਹੈ ਤੇਤੀ ਤੁਮਰਾ ਲਖਾ ਨ ਜਏ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰਾ ਇੱਕੈ ਰੂਪ ਅਨੂਪ ਸਰੂਪਾ ਰੰਕ ਵਯੋ ਰਵ ਕਹੀ ਪੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤਪੁਜ ਖਾਣ ਬਹੁਰ ਰਚ ਦੀਨੀ ਕਹੋ ਫੂਲ ਰਾਜਾ ਹਵੇ ਬੈਠਾ ਕਹੋ ਸਿਮਟ ਪਯੋ ਸ਼ੰਕਰ ਅਕੈਠਾ ਸਗਿਰੀ ਸ੍ਰਿਸ਼ਟ ਦੁਖਾਏ ਅਚੰਭਵ
आजुगाय श्रूसिं भव अब रक्षा मेरी तुम करो सिख्यो वार्य सिख संघरो दुष्ट जिदे उठवत उत्पाता सकल मलेच करो रण गाथा जे अस्तु तब शरणी परे तिनके दुष्ट दुख तह वै मरे पुरख जवन पग परे तिहारे तिनके तुम संकट सब टारे जो कल को इक बार ते है ताकि काल निकट न है रक्षा हुए ताही सब कल्ला दुष्ट अरिष्ट टरे तत्कल्ला कृपा दृष्ट तन जाहे न हरेओ ताके ताप तनक मैं हरे हो रिद्ध सिद्ध कर्मो सब होई दुष्ट शाह सके ना कोई एक बार जिन तुम्हें सुबारा काल फांस ते ताहें उबारा जिन नारे नाम तिहारो कहा दारिद दुष्ट दोक तेरा खड़ग के मैं शरण तिहारी आप हाथ दैल हो उबारी सर्वठो मोह हो सहाई दुष्ट दोख ते ले हो बचाई खड़ग के मैं शरण तिहारी आभा दैल हो उवारी सर्वठो मोह हो सहाई दुष्ट दोख ते ले हो बचाई सवैया पाए गहे जब ते तुमरे तब ते को आंख तर नहीं आने राम रहीम परान कुरान अनेक कहे मत एक ना मान्य सिमृत शास्त्र वेद सभाय बहु भेद कहे हम एक ना जान्य सिरियस पान कृपा तुम ब्री कर मैं ना कहो सब तो हे बखाने दोहरा सगल द्वार कौ छाड़ गए गए हो तोहारो द्वार बही गहे की लाजे अस गोविंदास तोहार।

ਭੁੱਲ ਚੁੱਕ ਮਾਫ਼ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ।

ਪੂਰਾ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਨਾਨਕ ਸੋਈ ਦਿਨ ਸੁਹਾਵੜਾ ਜਿਤ ਪ੍ਰਭ ਆਵੇ ਚਿੱਤ ਜਿਤ ਦਿਨ ਵਿਸਰੇ ਪਾਰ ਬ੍ਰਹਮ ਫਿੱਟ ਭਲੇਰੀ ਰੁੱਤ ਨਾਨਕ ਆਏ ਸੇ ਪ੍ਰਵਾਨ ਹੈ ਜਿਨ ਹਰ ਉੱਠਾ ਚਿੱਤ ਗਾਲੀ ਅਲ ਭਲਾਲੀਆਂ ਕੰਮ ਨ ਆਵੇ ਮਿੱਤ ਨਾਨਕ ਮਿੱਤਰਾਈ ਤਿਸ ਸਿਉਂ ਸਭ ਕੁਝ ਜਿਸਕੇ ਹਾਥ ਕੁਮਿੱਤਰਾਂ ਸੇ ਕਾਂਡੀ ਹੈ ਇੱਕ ਵਿਖ ਨਾ ਚਲਹੇ ਸਾਥ ਸੋ ਕਹਾਉ ਟਲ ਗੁਰ ਸੇਵੀ ਐ ਆਹਿਨ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਝੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ ਹੋ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੈਸਾ ਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੈਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਪਹਿਲਾ ਘਰ ਦੂਜਾ ਮੋਰੀ ਰੋਣ ਝੋਣ ਲਾਇਆ ਭੈਣੇ ਸਾਵਣ ਆਇਆ

है। तुद बिन के हा मेरा मानो चूड़ा पन पलंग स्यों मुंदे

जो से कंठन लगिया जलन से बाहणिया सब सहिया सरावण गईया।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿ
2: Thank you.

ਘਾਟਾ ਭੁੱਲ ਚੁੱਕ ਮਾਫ ਕਰਨੀ। ਆਪ ਜੀ ਆਂਦ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ। ਤਿਲ ਫੁਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ। ਯਾਤਰਾਵਾਂ

ਕਲਾ ਤੇਰੇ ਪਾਣੀ ਸਰਬੱਤ ਦਾ ਭਲਾ। ਦੋਹਰਾ ਆਗਿਆ ਪਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਆ।

जो सह कंठ न लगिया जलन से बहड़िया सब सह

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗੌੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਪੇ ਰਹਾਉ ਵਿਸੋ ਜਸਿਆ ਘੜੀਆਂ ਪਹਿਰਾਂ ਤੇ ਤਿਵਾਰੀ ਮਾਹੋ ਹੋਆ ਸੂਜੇ ਕੁਰਪ ਅਨੇਕ ਨਾਨਕ ਕਲ ਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਵਾਨ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਿਸ ਮੂਰਤ ਨਾਇਕ ਤੋਹੀ ਸਹਿਸ ਪਦ ਵਿਮਲ ਨਾਨੇਕ ਪਦ ਗੰਧ ਵੈਨ ਸਹਿਸ ਤਵ

ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੋ ਤੇ ਪੁਨ ਵੱਡਾ ਹੈ ਰਹਾਉ ਸਾਖਤ ਹਰ ਸਾਧਨ ਜਾਣੇ ਅੰਤ ਨੰਤਰ ਹੋ ਮੈਂ ਕੰਡਾ ਹੈ ਜਿਉ ਜਿਉ ਚਲੈ ਚੁਬੈ ਦੁਖ ਪਾਵ ਹੈ ਜਮਕਾਲ ਸਹਿ ਸਜੰਡਾ ਹੈ ਹਰ ਜਨ ਹਰ ਹਰ ਨਾਮ ਸਮਾਨੇ ਦੁਖ ਜਨ ਮਨ ਪ੍ਰਭ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਵਰ ਵਸੋ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ

0: ਮਿਸਰਾ ਜੀ ਕੀਰਤਨੀ ਸਲੋਕ ਮਹੱਲਾ ਪਹਿਲਾ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾ, ਜਿਨ ਮਨ ਉਸਤੇ ਦੇਵਤੇ ਕੀਏ, ਕਰਤਨਾ ਲਾਗੀ ਵਾਰ ਮਹੱਲਾ ਦੂਜਾ।
1: ਜੀ ਸੋਚਣ ਦਾ ਗਵੈ।

0: ਸੱਚਾ ਫੁਰਮਾਨ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਸੱਚੇ ਤੋਂ ਦਾਖੇ ਲੱਖ ਕਰੋੜ, ਸੱਚੇ ਸਬਤਾਨ, ਸੱਚੇ ਸਭ ਜੋ, ਸੱਚੀ ਤੇਰੀ ਸਿਫਤ, ਸੱਚੀ ਸਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ, ਨਾਨਕ ਸੱਚ ਤੈਣ ਸੱਚ, ਜੋ ਮਰ ਜਮੈਂ ਸੋ ਕੱਚ ਨਿਕੱਚ, ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾ ਵੱਡਾ ਨਾਓ, ਵੱਡੀ ਵਡਿਆਈ ਜਾ ਸੱਚ ਨਿਆਓ, ਵੱਡੀ ਵਡਿਆਈ ਜਾਣੇ ਲਾਓ, ਵੱਡੀ ਵਡਿਆਈ ਬੁੱਢੇ ਸੰਭਾਓ।

0: ਬਿਸਮਾਦ ਖਾਣੀ ਬਿਸਮਾਦ ਸਾਧ ਲੱਗੇ ਪੁਰਾਣੀ ਬਿਸਮਾਦ ਸੰਜੋਗ ਬਿਸਮਾਦ ਵਿਜੋਗ ਬਿਸਮਾਦ ਭੁੱਖ ਬਿਸਮਾਦ ਪੋਗ ਬਿਸਮਾਦ ਸਿਖਤ ਬਿਸਮਾਦ ਸਲਾਹ ਬਿਸਮਾਦ ਉਜੜ ਬਿਸਮਾਦ ਰਾਹਾ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖੇ ਹਾਜ਼ਰਾ ਹਜ਼ੂਰ ਵੇਖ ਵਿਡਾ ਰਿਹਾ ਬਿਸਮਾਦ ਨਾਨਕ ਪੂਜਨ ਪੂਰੇ ਪਾਕ ਮਹੱਲਾ ਪਹਿਲਾ
1: ਗੁਰਦ ਸਾਹਿਬ ਗੁਰਦ ਸੁਣੀਏ।

0: ਸਲੋਕ ਮਹੱਲਾ ਪਹਿਲਾ। ਪੈ ਵਿੱਚ ਪਵਨ ਵਹਿਸ ਦਵਾਓ, ਪੈ ਵਿੱਚ ਚੱਲੇ ਲੱਖ ਦਰਿਆ। ਪੈ ਵਿੱਚ ਗਨ ਕੱਢੇ ਵੇਗਾਰ, ਪੈ ਵਿੱਚ ਧਰਤੀ ਧੱਬੀ ਪਾਰ। ਪੈ ਵਿੱਚ ਇੰਦ ਫਿਰੇ ਸਿਰ ਪਾਰ, ਪੈ ਵਿੱਚ ਰਾਜਾ ਧਰਮ ਦਵਾ। ਪੈ ਵਿੱਚ ਸੂਰਜ, ਪੈ ਵਿੱਚ ਚੰਦ, ਕੋਹ ਕਰੋੜੇ ਚਲਤ ਨੰਤ। ਪੈ ਵਿੱਚ ਸਿੱਧ ਬੁੱਧ ਸੁਰਨਾਤ, ਪੈ ਵਿੱਚ ਅਡਾਣੇ ਆਕਾਸ। ਪੈ ਵਿੱਚ ਜੋਤ ਮਹਾਬਸੂਰ, ਪੈ ਵਿੱਚ ਆਵੇ ਜਾਵੇ ਪੂਰ। ਸਗਲਿਆਂ ਪਾਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚੇ ਇੱਕ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ।

जे मत गही जय दे, जे मत न मैं सम्माणी, जे मत त्रिलो

ਗੁਰ ਅਮਰਦਾਸ ਪਰਸੀਏ ਅਪਉ ਲੱਭੈ ਗਉ ਚੁਕੇ, ਇੱਕ ਬਿਨ ਦੁਗਨ ਜੋ ਤੋ ਰਹੈ, ਜਾਸ ਮੰਤਰ ਮਾਨ ਵੈਲ ਹੈ, ਜਲ ਪਾਪ ਦਾਰਥ ਇਤੜੇ, ਗੁਰ ਅਮਰਦਾਸ ਡਿੱਠੈ ਮਿਲੈ, ਸੱਚ ਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗ ਰਹਿਓ, ਤਾਤੇ ਅੰਗਦ ਲਹਿਣਾ ਪ੍ਰਗਟ ਤਾਸ ਚਰਨੈ ਲਿਵ ਰਹਿਓ, ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ, ਤਾਸ ਗੁਣ ਕਵਣ ਵਖਾਣੋ, ਜੋ ਗੁਣ ਅਲਖ ਅਗਮ ਤੇਹ ਗੁਣ ਅੰਤ ਨ ਜਾਣੋ, ਬੋਹ ਤੋ ਬਿਦਾਤੈ ਨਿਰਮਯੋ ਸਭ ਕਲ ਉਦਰੀ ਸਭ ਸੰਗਤ ਕੁਲ ਉਦਰੀ ਸਭ ਸੰਗ

ਸੰਸਾਰ ਜੋਤ ਜਗ ਮੰਡਲ ਕਰਿਓ ਜਹਿ ਕਹਿ ਤਹਿ ਭਰਪੂਰ ਸ਼ਬਦ ਦੀਪਕ ਦੀ ਪਾਇਓ ਜਹਿ ਸਿੱਖ।

ਕੰਨ ਹਰ ਬੂੰਦ ਬਸੋ ਰੁਮਾਵਲ, ਖੁਸਮ ਬਸੰਤ ਗਨੰਤ ਨ ਆਵੈ, ਰਾਵ ਸਾਸ ਕਿਰਨ ਉਦਰ ਸਾਗਰ ਕੋ ਗੰਗ ਤਰਾਂ।

ਚਰਨ ਤਪਰ ਸਕੇ ਅਥ ਚਰਨ ਗੁਰ ਅਮਰ ਪਵਲ ਰੈ ਹੱਥ ਤਪਰ ਸਕੇ ਅਥ ਹੱਥ ਲਗੈ ਗੁਰ ਅਮਰ ਪਹਿ ਜਿਹੀ ਤਪਰ ਸਕੇ ਅਥ ਜੀ ਗੁਰ ਅਮਰ ਪਣੀਜੈ ਨੈਣ ਤਪਰ ਸਕੇ ਅਥ ਨੈਣ ਗੁਰ ਅਮਰ ਪਖਿਜੈ ਸ਼ਰਵਣ ਤਪਰ ਸਕੇ ਅਥ ਸ਼ਰਵਣ ਗੁਰ ਅਮਰ ਸੁਣੀਜੈ ਸਕਿਆਥ ਸੋ ਹਿਯੋਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕਿਆਥ ਸੋ ਸਿਰ ਜਾਲ ਪਪਣੈ ਜੋ ਸਿਰ ਨਿਵੈ ਗੁਰ ਅਮਰ ਨਿਤ।

ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਵਣ ਵਖਾਣੋ ਜੋ ਗੁਣ ਅਲਖ ਅਗੰਮ ਤਿਨਹਿ ਗੁਣ ਅੰਤ ਨਾ ਜਾਣੋ ਬੋਹਿਥੋ ਵਿਧਾਤੈ ਨਿਰਮਯੋ ਸਭ ਸੰਗ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਸਾਂਝੀ ਵਾਲਤਾ ਦੇ ਰਹਿਬਰ ਰਾਜਾਨ ਰਾਜ ਪਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਬੇਅੰਤ ਭਗਤਾਂ ਦੀ ਟੇਕ ਦਸਾਂ ਪਾਤਸ਼ਾਹੀਆਂ ਦੀ ਜੋਤ ਐਸੇ ਦੀਨ ਦਿਆਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ, ਜੋ ਸਤਿਗੁਰਾਂ ਨੇ ਤ੍ਰਿਠ ਕੇ ਪ੍ਰਸੰਨ ਹੋ ਕਰਕੇ ਸਾਡੇ ਸਭਨਾਂ ਦੀ ਝੋਲੀ ਦੇ ਵਿੱਚ ਪਾਵਨ ਹੁਕਮ ਦੀ ਦਾਤ ਪਾਈ ਹੈ।

ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ ਜੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ 625 ਅਤੇ 626 ਅੰਗ ਦੇ ਉੱਪਰ ਸਵਾਇਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਨਦੇ ਨਾਇਤਾਂ ਦੇ ਨਾਲ ਸਾਨੂੰ ਨਿਵਾਜਨਾ ਕਰਦੇ ਨੇ, ਆਓ ਪਿਆਰ

ਸਬਜ਼ਾ ਤੇ ਖਾਜਿਆ ਖਵਾਈਏ ਚੰਗਿਆ ਆਪਣਾ।

setengah jam 5 menit bikin kopi.

ਗਿਰਣਾਵੈ ਕਿਛ ਥਾਇ ਨਾ ਪਾਏ, ਰਹਿ ਬਾਣੀ ਮੜੀ ਮਸਾਣੀ, ਅੰਦਰਾਂ ਜਾਣੇ ਫਿਰ ਪਛਤਾਣੀ। ਸਤਿਗੁਰ ਭੇਟੇ ਸੁਸ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਮੇਰੇ ਕਰੇ ਸੁਪਾਏ। ਆਸ ਦਿਸ ਤਿੰਨ ਕੇਵਲ, ਹਉ ਮੈਂ ਸ਼ਬਦ ਜਲਾਏ ਪੌੜੀ ਭਗਤ।

ਸਾਡੀ ਕਹਾਣੀ ਚ ਜਾ।

0: ਤੁਦਵਾਚ ਕੂੜੋ ਕੂੜ ਮਹੱਲਾ ਪਹਿਲਾ।
1: ਸੱਚ ਤਾਪ ਜਾਣੀਐ ਜਰਦ ਸੱਚਾ ਹੋਏ, ਕੂੜ ਕੀ ਮਲ ਉਤਰੈ ਤਨ ਕਰੇ ਹੱਛਤ ਹੋਏ।

हम क्या गुण तेरे बिथुर स्वामी तू।